ਬਾਣੀ ਬੜੀ ਮਸਾਣੀਆਂ ਦਿਨਾਂ ਜਾਣੇ ਫਿਰ ਪਛਤਾਣੇ ਸਤਿਗੁਰ ਪੇਟੇ ਸੋ ਛੁਪਾਏ ਹਰ ਕਾ ਨਾਮ ਮਨ ਵਸਾਏ ਨਾਨ ਨਦਰ ਕਰੇ ਸੁਪਾ ਆਸ ਦੇ ਸੈਤਨ ਕੇਵਲ ਹਾਂ ਮੈਂ ਸ਼ਬਦ ਜਲਾਏ ਪੌੜੀ ਭਗਤ ਮਨ

ਹਿਰਦੈ ਸੱਚਾ ਹੋਇਆ ਕੂੜਕੀ ਮਲ ਉਤਰੇ ਤਨ ਕਰੇ ਹਸ਼ਤ ਹੋਏ ਸੱਚ ਤਾਂ ਪਰ ਜਾਣੀਐ ਜਾਂ ਸੱਚ ਤਰੇ ਪਿਆ ਨਾ ਸੁਣ ਮਨ ਰਹਿਸੀਐ।

ਦੇਵਾ ਮੈਂ ਸੁਰ ਨਾਇ ਲਈਐ ਪ੍ਰਾਸ਼ਤ ਜਾਇ ਨਾਨਕ ਤੁਮ ਕੰਦਰ ਪਾਏ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸਮ ਜਾਦਮ ਪਾਇਆ ਪਾਰ ਜਾਤ ਗੋਪੀ ਲੈ ਬਿੰਦਰਾ ਬਨ ਮੈਂ ਰੰਕੀਆ ਕਲ ਮੈਂ ਬੇਦੇ ਤ੍ਰਬਨੁਆ ਨਾ ਖੁਦਾਈ ਵਲੋਂ ਭਇਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਮਠਾਣੀ ਅਮਲ

ਕਲ ਲਾਟਨ ਦੇ ਤੋਤੀ ਬਸਤਰ ਕਪਾਟਨ ਜੇ ਜਾਨਸ ਬ੍ਰਹਮਣ ਕਰਮ ਸਭ ਫੋਕ ਨਿਚੋ ਕਰਮ ਕਉ ਨਾਨਕ ਨਿਚੋ ਤਿਆਵੈ ਬਿਨ ਸਤਿਗੁਰ ਵਾਟ ਨਾ ਪਾਵੈ।

ਤਿੱਕਾ ਤੇੜ ਤੋਂ ਤਿੱਕ ਖਾਈ ਹੱਥ ਸ਼੍ਰੀ ਜਗਤ ਕਾ ਸਾਈ ਨੀਲ ਵਸਤਰ ਪਹਿਰ ਹੋਵੇ ਪ੍ਰਵਾਨ ਮਲੇਸ਼ ਤਾਂ ਲੈ ਪੂਜਾ ਪੁਰਾਣ ਅਪਾਖਿਆ ਕਾ ਕੁੱਟਾ ਬੱਕਰਾ ਖਾਣਾ ਚੌਂਕ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਗਾ ਕੱਢੀ ਕਾਰ ਉੱਪਰ ਆਏ ਬੈਠੇ ਕੁੜਿਆਰ ਮਤ ਪਿੱਟੈ ਵੇ ਮਤ ਪਿੱਟੈ ਇਹੋ ਅੰਨ ਸਾਡਾ ਫਿੱਟੈ ਤਨ ਫਿੱਟੈ ਵੇੜ ਕਰੇਨ ਮਨ ਜੂਠੈ ਚੁਲੀ ਪਰੇਨ ਕੋਨਾਨਕ ਸੱਚ ਦਿਆਈਐ ਸੁੱਚ ਹੋਵੇ ਤਾਂ ਸੁੱਚ ਪਾਈਏ।

हर सचे तख्त रचाए

जिन स्यों लगा है तो

ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਦੇ ਆ ਰਹੇ ਹੋ। ਬਾਰਾਂ ਮਹਾਂ ਦਾ ਪਾਠ, ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲੋਂ ਉਚਾਰਨ ਕੀਤਾ ਹੈ, ਜਿਸ ਵਿੱਚੋਂ ਅੱਜ ਦਾ ਇਹ ਪਾਵਨ ਸ਼ਬਦ ਆਪ ਜੀਆਂ ਨੇ ਸਰਵਨ ਕੀਤਾ, ਜਿਸ ਨੂੰ ਅਸੀਂ ਸੰਗਰਾਂਦ ਦਾ ਦਿਨ ਆਖਦੇ ਹਾਂ। 12 ਮਹੀਨੇ ਇੱਕ ਸਾਲ ਦੇ ਵਿੱਚ ਜੋ ਆਉਂਦੇ ਨੇ, ਉਹਨਾਂ 12 ਮਹੀਨਿਆਂ ਦੇ ਵਿੱਚ ਅਸੀਂ ਕਿਹੜਾ ਉੱਤਮ ਕਰਮ ਕਰਨਾ ਹੈ, ਜਿਹਦੇ ਨਾਲ ਸਾਡੇ ਜਨਮਾਂ ਜਨਮਾਂਤਰਾਂ ਦਾ ਵਿਛੋੜੇ ਦਾ ਦੁੱਖ ਮੁੱਕ ਜਾਏ। ਪਰ ਇਹਦੇ ਵਾਸਤੇ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਵਿਛੜਿਆ ਕੌਣ ਹੈ। ਅਸੀਂ ਪਰਮੇਸ਼ਵਰ ਤੋਂ ਸਰੀਰ ਕਰਕੇ ਨਹੀਂ ਵਿਛੜੇ ਹਾਂ, ਇਸ ਸਰੀਰ ਦੇ ਅੰਦਰ ਜੋ ਜਿੰਦ ਹੈ, ਜੀਵ ਆਤਮਾ, ਜੀਵ ਇਸਤਰੀ, ਉਹ ਪਤੀ ਪਰਮੇਸ਼ਵਰ ਤੋਂ ਵਿਛੜੀ ਹੋਈ ਹੈ ਔਰ ਵਿਛੋੜਾ ਕਈ ਜਨਮਾਂ ਦਾ ਹੈ। ਜਿੰਨੇ ਜਨਮਾਂ ਦਾ ਵਿਛੋੜਾ ਹੈ, ਉਨੇ ਹੀ ਜਨਮਾਂ ਦਾ ਦੁੱਖ ਇਸ ਜੀਵ ਨੂੰ ਲੱਗਾ ਹੋਇਆ।

ਅਸੀਂ ਜਿਹੜੇ ਦੁੱਖ ਮਹਿਸੂਸ ਕਰ ਰਹੇ ਹਾਂ ਉਹ ਸਰੀਰਕ ਤਲ 'ਤੇ, ਉਹ ਸਰੀਰ ਨਾਲ ਮਿਲੇ ਆ, ਸਰੀਰ ਨਾਲ ਹੀ ਖਤਮ ਹੋ ਜਾਣਗੇ। ਪਰ ਜਿਹੜਾ ਸਾਡੇ ਜੀਵ ਇਸਤਰੀ ਜੀਵ ਆਤਮਾ ਦਾ ਦੁੱਖ, ਉਹ ਕਈ ਜਨਮਾਂ ਤੋਂ ਹੀ ਚੱਲਦਾ ਆ ਰਿਹਾ ਹੈ। ਇਸ ਵਾਸਤੇ ਸਾਨੂੰ ਮਹਾਰਾਜ ਜੀ ਨੇ 2 12 ਮਹਾਂ ਦੇ ਪਾਠ ਬਖਸ਼ੇ ਨੇ। ਇੱਕ ਗੁਰੂ ਨਾਨਕ ਸਾਹਿਬ ਜੀ ਵੱਲੋਂ ਤੁਖਾਰੀ ਰਾਗ ਦੇ ਵਿੱਚ, ਔਰ ਇੱਕ ਜਿਹੜਾ ਆਪ ਜੀ ਨੇ ਅੱਜ ਸ਼ਬਦ ਸੁਣਿਆ ਹੈ ਮਾਂਝ ਰਾਗ ਦੇ ਵਿੱਚੋਂ, ਜੋ ਗੁਰੂ ਅਰਜਨ ਦੇਵ ਮਹਾਰਾਜ ਵੱਲੋਂ ਉਚਾਰਨ ਕੀਤਾ ਹੋਇਆ। ਅਸੀਂ ਇਹ 12 ਮਹਾਂ ਦੇ ਪਾਠ ਨਾਲ ਜੁੜ ਕੇ, ਕਿਉਂਕਿ ਹਰ ਵਾਰ ਬੇਨਤੀ ਕਰੀਦੀ ਹੈ ਕਿ ਸਤਿਗੁਰੂ ਜੀ ਦੇ ਨਾਲ ਸਾਡਾ ਜੁੜਨਾ ਇੱਕ ਦਿਨ ਦਾ ਨਹੀਂ ਹੈ, ਸਾਡੀ ਬੇਨਤੀ ਕੇਵਲ ਇੱਕ ਦਿਨ ਵਾਸਤੇ ਨਹੀਂ ਹੈ ਕਿ ਅੱਜ ਸੰਗਰਾਂਦ ਦਾ ਦਿਨ ਹੈ ਅਤੇ ਅੱਜ ਅਰਦਾਸ ਕਰਕੇ ਚੱਲੀਏ ਫਿਰ ਅਗਲੇ ਮਹੀਨੇ, ਨਹੀਂ। ਸਾਡੀ ਨਿੱਤ ਅਰਦਾਸ ਹੈ ਔਰ ਨਿੱਤ ਅਸੀਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੁੜਨਾ ਹੈ, ਤਾਂ ਕਿ ਸਾਡੇ ਵਾਸਤੇ ਇਹ ਦਿਨ, ਇਹ ਘੜੀਆਂ, ਇਹ ਪਲ, ਇਹ ਮਹੀਨੇ ਸਾਡੇ ਸਫਲ ਹੋ ਜਾਣ। ਜ਼ਿੰਦਗੀ ਜਿਹੜੀ ਹੈ ਇਹ ਸਵਾਸਾਂ 'ਤੇ ਚੱਲਦੀ ਹੈ, ਜੇ ਸਵਾਸ ਹੈ ਤਾਂ ਜ਼ਿੰਦਗੀ ਚੱਲ ਰਹੀ ਹੈ, ਜੇ ਸਵਾਸ ਨਹੀਂ ਤਾਂ ਜ਼ਿੰਦਗੀ ਰੁਕ ਜਾਏਗੀ। ਇਹਨਾਂ ਸਵਾਸਾਂ ਦਾ ਕੋਈ ਭਰੋਸਾ ਨਹੀਂ ਹੈ ਇਹਨੇ ਕਦੋਂ ਰੁਕ ਜਾਣਾ ਹੈ। ਜੋ ਸਵਾਸ ਆ ਰਿਹਾ ਹੈ, ਦਮ ਮਿਲ ਰਿਹਾ ਹੈ, ਬਸ ਉਹੀ ਸੱਚ ਹੈ, ਅਗਲੇ ਦਮ ਦਾ ਭਰੋਸਾ ਨਹੀਂ, ਅਗਲੇ ਸਵਾਸ ਦਾ ਭਰੋਸਾ ਨਹੀਂ ਹੈ। ਮਤ ਕੇ ਜਾਪੈ ਸਾ ਆਵੇ ਕਿ ਨਾ ਆਵੇ, ਹਰ ਸਾਹ ਦੇ ਵਿੱਚ ਅਸੀਂ ਉਹਨੂੰ ਯਾਦ ਰੱਖਣਾ। ਮਹਾਰਾਜ ਜੀ ਸਾਡੇ 'ਤੇ ਐਸੀ ਕਿਰਪਾ ਕਰਦੇ ਹੋ, ਜਦੋਂ ਅਸੀਂ ਤੁਖਾਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਪਾਠ ਕਰਦੇ ਹਾਂ ਅਤੇ ਮਹਾਰਾਜ ਕਹਿੰਦੇ ਬੇ ਦਸ ਮਹਾਂ ਰੁੱਤੀ ਥਿੱਤੀ ਵਾਰ ਭਲੇ, ਸਾਡੇ ਵਾਸਤੇ ਇਹ ਦਿਨ, ਇਹ ਰੁੱਤਾਂ ਜਿਹੜੀਆਂ ਸਾਲ ਦੇ ਵਿੱਚ 6 ਰੁੱਤਾਂ ਆਉਂਦੀਆਂ ਨੇ, ਸਾਡੇ ਲਈ ਇਹ ਥਿੱਤ ਵਾਰ ਮਹੀਨੇ ਇਹ ਭਲੇ ਹੋ ਜਾਣ, ਚੰਗੇ। ਘੜੀ ਮੂਰਤ ਪਲ ਸਾਚੇ ਆਏ ਸਹਿਜ ਮਿਲੇ, ਜੇ ਕਿਤੇ ਉਹ ਪਿਆਰਾ ਸਾਨੂੰ ਮਿਲ ਪਵੇ ਅਸੀਂ ਉਹਦੇ ਨਾਮ ਨਾਲ ਜੁੜ ਜਾਈਏ। ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਵਿਦ ਜਾਣੇ, ਜਿਹੜਾ ਕਾਰਜ ਆਪਾਂ ਇਸ ਮਨੁੱਖਾ ਜਨਮ ਦੇ ਵਿੱਚ ਕਰਨ ਆਏ ਹਾਂ ਵੀ ਆਹ ਕਾਰਜ ਅਧੂਰਾ ਪਿਆ ਹੈ, ਕਈ ਜਨਮਾਂ ਤੋਂ ਇਹ ਕਾਰਜ ਅਧੂਰਾ ਪਿਆ ਹੈ, ਉਹ ਕਾਰਜ ਅਸੀਂ ਸਿਰੇ ਚਾੜਨਾ ਹੈ, ਉਹ ਕਾਰਜ ਪੂਰਾ ਹੋ ਜਾਏ। ਪਰ ਸਾਡਾ ਧਿਆਨ ਬਾਹਰੀ ਤੌਰ 'ਤੇ ਬਾਹਰ ਦੇ ਕਾਰਜਾਂ ਵੱਲ ਹੀ ਹੈ, ਇਹ ਵੀ ਕਾਰਜ ਪੂਰਾ ਕਰਨਾ ਹੈ, ਆਹ ਵੀ ਕਰਨਾ ਹੈ, ਆਹ ਵੀ ਕਰਨਾ ਹੈ, ਮੇਰਾ ਆਹ ਕੰਮ ਬਣ ਜਾਏ, ਮੇਰਾ ਆਹ ਕੰਮ ਪੂਰਾ ਹੋ ਜਾਏ, ਸਾਡਾ ਧਿਆਨ ਸੰਸਾਰ ਵੱਲ ਹੀ ਹੈ। ਕਿਉਂਕਿ ਅਸੀਂ ਸਰੀਰਕ ਤਲ 'ਤੇ ਜਿਉਂਦੇ ਹਾਂ, ਆਤਮਕ ਤਲ 'ਤੇ ਹਜੇ ਜਿਉਣਾ ਨਹੀਂ ਆਇਆ, ਇਸ ਲਈ ਸਾਡੇ ਕਾਰਜ ਵੀ ਸਰੀਰਕ ਤਲ 'ਤੇ ਨੇ। ਅਸੀਂ ਸਾਰੀ ਜ਼ਿੰਦਗੀ ਕੇਵਲ ਬਾਹਰੀ ਕਾਰਜ ਹੀ ਸਵਾਰਦੇ ਨਾ ਰਹਿ ਜਾਈਏ, ਸਾਡਾ ਇੱਕ ਸਭ ਤੋਂ ਵੱਡਾ ਕਾਰਜ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਗੋਬਿੰਦ ਨੂੰ ਮਿਲਣਾ ਹੈ। ਅਸੀਂ ਆਪਣੇ ਜਨਮਾਂ ਜਨਮਾਂਤਰਾਂ ਦੇ ਵਿਛੋੜੇ ਦੇ ਦੁੱਖ ਨੂੰ ਕੱਟਣ ਵਾਸਤੇ ਇਹ ਮਨੁੱਖਾ ਜਨਮ ਲੈ ਕਰਕੇ ਆਏ ਹਾਂ। ਜਿਹਨੂੰ ਸਮਝ ਆ ਗਈ ਉਹ ਤਾਂ ਅਰਦਾਸ ਕਰਦਾ ਹੈ, ਜਿਹਨੂੰ ਨਹੀਂ ਆਈ ਉਹ ਅਰਦਾਸ ਨਹੀਂ ਕਰ ਸਕਦਾ।
ਮਰਜ ਕਹਿੰਦੇ ਅਰਦਾਸ ਕਰ ਜੇ ਸਮਝ ਆ ਗਈ ਹੈ ਤਾਂ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਮੇਰਾ ਆਹ ਕਾਰਜ ਹੈ ਤੇ ਵਾਹਿਗੁਰੂ ਕਾਰਜ ਤੁਸੀਂ ਆਪ ਹੀ ਸਵਾਰ ਸਕਦੇ ਹੋ, ਇਹ ਤੁਹਾਡੇ ਤੋਂ ਬਿਨਾਂ ਇਹ ਕਾਰਜ ਪੂਰਾ ਨਹੀਂ ਹੋਣਾ। ਇਸ ਲਈ ਮੇਰੀ ਬੇਨਤੀ ਹੈ, ਮੈਂ ਇਹ ਨਹੀਂ ਕਿ ਕਾਰਜ ਪੂਰਾ ਕਰਾਉਣ ਲਈ ਯਤਨ ਨਹੀਂ ਕੀਤਾ, ਬੜੇ ਹੱਥ ਪੈਰ ਮਾਰੇ, ਭੱਜ ਦੌੜ ਕੀਤੀ ਪਰ ਸਫਲਤਾ ਨਹੀਂ ਮਿਲੀ, ਕਾਮਯਾਬੀ ਨਹੀਂ ਮਿਲੀ। ਚਾਰ ਕੁੰਟ ਦਹ ਦਿਸ ਭਰਮੇ ਥੱਕ ਆਏ ਪ੍ਰਭ ਕੀ ਸਾ। ਮੈਂ ਥੱਕ ਗਿਆ, ਚਾਰ ਦਿਸ਼ਾਵਾਂ ਦੇ ਵਿੱਚ ਭਟਕਦੇ ਹੋਏ ਔਰ ਵੱਖ ਵੱਖ ਫੋਕਟ ਕਰਮ ਧਰਮ ਦੇ ਨਾਮ 'ਤੇ ਕਰਦੇ ਹੋਏ ਹਾਰ ਚੁੱਕਾ, ਹਾਰ ਕੇ ਮੈਂ ਤੁਹਾਡੇ ਦਰ 'ਤੇ ਆਇਆ ਹਾਂ। ਹਾਰ ਪਰਿਓ ਸੁਆਮੀ ਕੇ ਦੁਆਰੇ, ਇਹ ਵਾਹਿਗੁਰੂ ਜੀ ਮੈਂ ਹਾਰ ਕੇ ਤੁਹਾਡੇ ਦਰ 'ਤੇ, ਮੈਨੂੰ ਵਿਵੇਕ ਬੁੱਧੀ ਦੇ ਦਿਓ ਤਾਂ ਕਿ ਮੈਂ ਉਹ ਕਰਮ ਕਰਾਂ ਜਿਹਦੇ ਨਾਲ ਮੇਰਾ ਕਾਰਜ ਪੂਰਾ ਹੋ ਜਾਏ। ਚਾਰ ਕੁੰਟ ਦਹ ਦਿਸ ਭਰਮੇ ਥੱਕ ਆਏ ਪ੍ਰਭ ਕੀ ਸ਼ਾਮ। ਕਿਉਂਕਿ ਮੈਂ ਦੁਨੀਆਂ ਦੀ ਹਾਲਤ ਦੇਖ ਲਈ ਹੈ, ਮੈਨੂੰ ਦੁਨੀਆਂ ਦੀ ਸਮਝ ਆ ਗਈ ਹੈ। ਕੀ ਸਮਝ ਆਈ? ਕਿ ਜਿੰਨਾ ਚਿਰ ਤੁਹਾਨੂੰ ਤੁਹਾਡੇ ਕੋਲੋਂ ਕਿਸੇ ਨੂੰ ਕੁਛ ਮਿਲ ਰਿਹਾ ਤੇ ਦੁਨੀਆਂ ਤੁਹਾਡੀ ਹੈ, ਜਦੋਂ ਤੁਹਾਡੇ ਕੋਲੋਂ ਦੁਨੀਆਂ ਨੂੰ ਕੁਛ ਨਹੀਂ ਮਿਲੇਗਾ ਤਾਂ ਦੁਨੀਆਂ ਤੁਹਾਡੀ ਨਹੀਂ ਹੋਏਗੀ, ਤੁਹਾਡੇ ਆਪਣੇ ਵੀ ਬੇਗਾਨੇ ਹੋ ਜਾਣਗੇ, ਤੁਹਾਡੇ ਆਪਣੇ ਵੀ ਪਰਾਏ ਹੋ ਜਾਣਗੇ। ਕਿਉਂਕਿ ਇਹ ਮਾਇਆ ਵੀ ਪਦਾਰਥਾਂ ਨਾਲ ਜੁੜੇ ਹੋਏ ਆ ਤੇ ਮਾਇਆ ਵੀ ਪਦਾਰਥ ਮਿਲ ਰਹੇ ਆ ਤੇ ਤੁਹਾਡੇ ਨੇ, ਜੇ ਨਹੀਂ ਮਿਲ ਰਹੇ ਤੇ ਇਹ ਤੁਹਾਡੇ ਨਹੀਂ। ਜੋ ਮੈਂ ਅੱਖ ਦੇ ਨਾਲ ਦੇਖਿਆ ਹੈ ਦੁਨੀਆਦਾਰੀ ਕਿੱਦਾਂ ਦੀ ਹੈ, ਧੇਨ ਦੁੱਧ ਹੈ ਤੇ ਬਾਹਰੀ ਕਿਤੇ ਨਾ ਆਵੇ ਕਾਮ। ਜਿੰਨਾ ਚਿਰ ਗਊ ਦੁੱਧ ਦੇ ਰਹੀ ਹੈ ਉਨਾ ਚਿਰ ਤੇ ਉਹਦੀ ਸੇਵਾ ਵੀ ਹੋ ਰਹੀ ਹੈ, ਉਹਦੀ ਸੰਭਾਲ ਵੀ ਹੋ ਰਹੀ ਹੈ, ਕਿਉਂਕਿ ਉਹਦੇ ਤੋਂ ਦੁੱਧ ਚਾਹੀਦਾ ਹੈ। ਪਰ ਜਦੋਂ ਉਹ ਦੁੱਧ ਤੋਂ ਬਾਹਰੀ ਹੋ ਜਾਏ ਫਿਰ ਉਹ ਕੰਮ ਨਹੀਂ ਆਉਂਦੀ, ਨਾ ਉਹਦੀ ਸੰਭਾਲ ਤੇ ਨਾ ਉਹਦੀ ਸੇਵਾ। ਫਿਰ ਆਪਾਂ ਦੇਖਦੇ ਹਾਂ ਸੜਕਾਂ ਤੇ ਰੋਡ ਤੇ ਗਲੀਆਂ ਤੇ ਗਊਆਂ ਤੁਰੀਆਂ ਫਿਰਦੀਆਂ, ਉਨਾ ਚਿਰ ਕੰਮ ਆ ਰਹੀਆਂ ਸੀ ਜਿੰਨਾ ਚਿਰ ਉਹਨਾਂ ਕੋਲੋਂ ਦੁੱਧ ਮਿਲ ਰਿਹਾ ਸੀ। ਇਸ ਲਈ ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀਂ ਦਾਮ। ਵਾਹਿਗੁਰੂ ਜਿਹੜੀ ਫਸਲ ਹੈ ਉਹ ਵੀ ਦਮੜਾ ਉਦੋਂ ਹੀ ਦਏਗੀ ਜੇ ਉਹ ਫਸਲ ਚੰਗੀ ਹੈ, ਹਰੀ ਭਲੀ ਹੈ, ਤੇ ਜੇ ਉਹਨੂੰ ਪਾਣੀ ਨਾ ਲੱਗਾ ਉਹ ਕੁਮਲਾ ਗਈ ਤੇ ਉਹ ਵੀ ਮੰਡੀ ਦੇ ਵਿੱਚ ਮੁੱਲ ਉਹਦਾ ਵੀ ਨਹੀਂ ਮਿਲਣਾ। ਮੇਰੀ ਹਾਲਤ ਕਿਤੇ ਐਸੀ ਤਾਂ ਨਹੀਂ? ਜੇ ਮੇਰੇ ਕੋਲ ਨਾਮ ਦੀ ਕਮਾਈ ਨਹੀਂ ਹੋਏਗੀ ਤਾਂ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇਸ ਲਈ ਮਹਾਰਾਜ ਸਮਝਾਉਂਦੇ ਆ ਵੀ ਤੂੰ ਅਰਦਾਸ ਕਰ, ਤੇ ਮਹਾਰਾਜ ਕਹਿੰਦੇ ਅਰਦਾਸ ਜਦੋਂ ਸਮਝ ਕੇ ਕਰੇਗਾ ਫਿਰ ਤੈਨੂੰ ਅੱਗੋਂ ਦੀ ਮਹਾਰਾਜ ਨੇ ਹੁਕਮ ਦੇਣਾ, ਚੇਤ ਗੋਬਿੰਦ ਆਰਾਧੀਐ ਹੋਵੇ ਆਨੰਦ ਘਣਾ। ਤੂੰ ਮੁਰਝਾ ਨਾ, ਤੂੰ ਫਿਕਰਾਂ ਦੇ ਵਿੱਚ ਨਾ ਹੋ, ਚਿੰਤਾ 'ਚ ਨਾ ਪੈ, ਡੱਗ ਮਗਾ ਨਾ, ਤੂੰ ਉਸ ਮਾਲਕ ਨੂੰ ਚੇਤੇ ਕਰ, ਉਹਦੀ ਬੰਦਗੀ ਕਰ, ਉਹਦਾ ਸਿਮਰਨ ਕਰ, ਤੂੰ ਉਹਦੇ ਨਾਮ ਰੰਗ ਵਿੱਚ ਰੰਗਣਾ ਕਰ, ਤੂੰ ਉਹਦਾ ਸ਼ਿੰਗਾਰ ਕਰ ਜਿਹਨੇ ਤੈਨੂੰ ਜੀਵਨ ਦਿੱਤਾ ਹੈ। ਫਿਰ ਵੱਖ ਵੱਖ ਉਪਦੇਸ਼ ਮਹਾਰਾਜ ਜੀ ਨੇ ਮਹੀਨਿਆਂ ਦੇ ਵਿੱਚ ਦਿੱਤੇ, ਭਾਵੇਂ ਵਿਸਾਖ ਹੈ, ਜੇਠ ਹੈ, ਹਾੜ੍ਹ ਹੈ, ਸਾਵਣ ਹੈ। ਇੱਥੇ ਤੱਕ ਆਉਂਦਿਆਂ ਇਹ ਗੱਲ ਸਮਝ ਆ ਗਈ ਕਿ ਦੋ ਪ੍ਰਕਾਰ ਦੇ ਜੀਵਨ ਹੁੰਦੇ ਆ, ਇੱਕ ਨੂੰ ਸੁਹਾਗਣ ਕਹਿੰਦੇ ਆ, ਇੱਕ ਨੂੰ ਦੁਹਾਗਣ। ਸੁਹਾਗ ਜਿਹੜੀ ਸੁਹਾਗਣ ਹੈ ਉਹਦਾ ਸ਼ਿੰਗਾਰ ਆਪਣੇ ਸੁਹਾਗ ਲਈ ਹੁੰਦਾ ਹੈ ਕੇਵਲ, ਤੇ ਦੁਹਾਗਣ ਦਾ ਸ਼ਿੰਗਾਰ ਦੁਨੀਆਂ ਨੂੰ ਦਿਖਾਉਣ ਵਾਸਤੇ ਹੁੰਦਾ ਹੈ। ਹੁਣ ਦੋ ਗੱਲਾਂ ਸਮਝ ਵਿੱਚ ਆ ਗਈਆਂ, ਇੱਕ ਗੁਰਮੁਖ ਹੈ, ਇੱਕ ਮਨਮੁਖ ਹੈ।
ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਈ ਜੀਓ। ਹੁਣ ਦੋ ਗੱਲਾਂ ਸਮਝ ਵਿੱਚ ਆਈਆਂ ਗੁਰਬਾਣੀ ਦਾ ਅਭਿਆਸ ਕਰਦਿਆਂ। ਇੱਕ ਨੂੰ ਸਚੱਜੀ ਆਖਿਆ, ਇੱਕ ਨੂੰ ਕੁਚੱਜੀ। ਇੱਕ ਗੁਣਵੰਤੀ ਹੈ, ਇੱਕ ਅਵਗੁਣਵੰਤੀ ਹੈ। ਜਿਹੜੀ ਸੁਹਾਗਣ ਸੀ, ਗੁਰਮੁਖ ਸੀ, ਸੁਚੱਜੀ ਸੀ, ਗੁਣਵੰਤੀ ਸੀ, ਮਹਾਰਾਜ ਜੀ ਨੇ ਕਿਰਪਾ ਕੀਤੀ, ਸਾਵਣ ਤਿੰਨਾਂ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਉਰ ਹਿਰਦਾ, ਜਿਹਨੇ ਆਪਣੇ ਅੰਦਰ ਹਰੀ ਦੇ ਨਾਮ ਦਾ ਹਾਰ ਬਣਾ ਕੇ ਪਰੋ ਲਿਆ, ਪਾ ਲਿਆ। ਸ਼ਿੰਗਾਰ ਅੰਦਰੋਂ ਹੋਣਾ, ਬਾਹਰੋਂ ਨਹੀਂ ਹੋਣਾ। ਅਸੀਂ ਸ਼ੁਭ ਗੁਣਾਂ ਦਾ ਸ਼ਿੰਗਾਰ ਕਰਨਾ, ਇਹ ਬਾਹਰ ਦਿਖਾਵੇ ਵਾਲਾ ਸ਼ਿੰਗਾਰ ਨਹੀਂ, ਜਿਹੜਾ ਸਵੇਰੇ ਕੀਤਾ ਅਤੇ ਦੁਪਹਿਰ ਤੱਕ ਫਿੱਕਾ ਪੈ ਗਿਆ। ਸ਼ੁਭ ਗੁਣਾਂ ਦਾ ਸ਼ਿੰਗਾਰ ਹੋਣਾ ਚਾਹੀਦਾ। ਇਸ ਲਈ ਮਹਾਰਾਜ ਕਹਿੰਦੇ, ਜਿਹੜਾ ਤਾਂ ਜੁੜ ਗਿਆ, ਜਿਹਨੇ ਨਾਮ ਦਾ ਸ਼ਿੰਗਾਰ ਕਰ ਲਿਆ, ਉਹ ਤਾਂ ਸੁਹਾਗਣੀ ਹੈ। ਪਰ ਜਿਹਨੂੰ ਹਜੇ ਨਾਮ ਦਾ ਸ਼ਿੰਗਾਰ ਨਹੀਂ ਕਰਨਾ ਆਇਆ, ਉਹ ਹਜੇ ਕੀ ਹੈ? ਉਹ ਹਜੇ ਦੁਹਾਗਣ ਹੈ। ਉਹ ਅੰਦਰੋਂ ਕੁਛ ਹੋਰ ਹੈ ਅਤੇ ਬਾਹਰੋਂ ਕੁਛ ਹੋਰ ਹੈ। ਉਹ ਬਾਹਰੋਂ ਸੁਹਾਗਣ ਹੋਣ ਦਾ ਦਿਖਾਵਾ ਤਾਂ ਕਰ ਰਹੀ ਹੈ, ਪਰ ਅੰਦਰ ਦੁਹਾਗਣ ਹੈ। ਉਹ ਬਾਹਰੋਂ ਸੁਚੱਜੀ ਹੋਣ ਦਾ ਦਿਖਾਵਾ ਤਾਂ ਕਰ ਰਹੀ ਹੈ, ਪਰ ਅੰਦਰੋਂ ਕੁਚੱਜੀ ਹੈ। ਫਿਰ ਉਹਨੂੰ ਮਹਾਰਾਜ ਨੇ ਅੱਜ ਦੇ ਸ਼ਬਦ ਵਿੱਚ ਆਖਿਆ, ਭਾ ਦੋਏ, ਦੋ ਭਾਵਨਾਵਾਂ ਰੱਖਣ ਵਾਲੀ, ਬਾਹਰੋਂ ਕੁਛ ਅਤੇ ਅੰਦਰੋਂ ਕੁਛ। ਬਾਹਰ ਜੋ ਦਿਖਾ ਰਿਹਾ ਜੀਵਨ ਆਪਣਾ, ਵੈਸਾ ਅੰਦਰ ਨਹੀਂ ਹੈ। ਜੋ ਅੰਦਰ ਹੈ ਉਹ ਬਾਹਰੋਂ ਦਿਖਾਉਣਾ ਨਹੀਂ ਚਾਹੁੰਦਾ। ਬਾਹਰ ਭੇਖ, ਅੰਤਰ ਮਲ ਮਾਇਆ। ਅੰਦਰ ਮਲ ਲੱਗੀ ਪਈ ਹੈ ਵਿਕਾਰਾਂ ਦੀ, ਮਾਇਆ ਦੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ। ਬਾਹਰੋਂ ਧਰਮੀ ਬਣਨ ਦਾ ਭੇਖ ਦਿਖਾ ਰਿਹਾ ਵੀ ਮੈਂ ਧਰਮੀ ਹਾਂ। ਇਸ ਲਈ ਮਹਾਰਾਜ ਕਹਿੰਦੇ, ਬਾਹਰੋਂ ਨਿਰਮਲ ਪਵਿੱਤਰ ਹੋ ਕੇ ਦਿਖਾ ਰਿਹਾ, ਅੰਦਰ ਮੈਲਾ ਹੈ। ਬਾਹਰੋਂ ਦਿਖਾ ਰਿਹਾ ਮੈਂ ਸਬਰ ਸੰਤੋਖ ਵਾਲਾ ਹਾਂ, ਅੰਦਰ ਲੋਭ ਲਾਲਚ ਭਰਿਆ ਪਿਆ। ਇਸ ਲਈ ਮਹਾਰਾਜ ਨੇ ਕਿਹਾ ਵੀ ਫਿਰ ਇਹ ਸ਼ਿੰਗਾਰ ਕੀਤਾ ਹੋਇਆ ਤੇਰਾ ਸਫਲ ਨਹੀਂ ਹੋਣਾ। ਤੂੰ ਲੱਖਾਂ ਇੱਦਾਂ ਦੇ ਸ਼ਿੰਗਾਰ ਕਰ ਲੈ, ਤੈਨੂੰ ਇਹ ਦੋ ਭਾਵਨਾਵਾਂ ਛੱਡਣੀਆਂ ਪੈਣੀਆਂ। ਇੱਕ ਰਸਤਾ ਅਪਣਾਉਣਾ ਪੈਣਾ, ਅੰਦਰੋਂ ਬਾਹਰੋਂ ਇੱਕ ਹੋਣਾ ਪੈਣਾ, ਅੰਦਰੋਂ ਬਾਹਰੋਂ ਇੱਕ ਹੋਣਾ ਪੈਣਾ। ਤੈਨੂੰ ਮਨ ਔਰ ਤਨ ਇੱਕ ਨੂੰ ਸਮਰਪਿਤ ਕਰਨਾ ਪੈਣਾ, ਫਿਰ ਤੇਰੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਹੈ, ਫਿਰ ਤੇਰੀ ਜ਼ਿੰਦਗੀ ਵਿੱਚ ਹਰਿਆਵਲੀ ਹੈ, ਫਿਰ ਤੇਰਾ ਜੀਵਨ ਖੁਸ਼ੀਆਂ ਨਾਲ ਭਰ ਜਾਏਗਾ। ਪਰ ਅਸੀਂ ਜੋ ਬਾਹਰੋਂ ਦਿਖਾ ਰਹੇ ਹਾਂ ਉਹ ਅੰਦਰੋਂ ਨਹੀਂ ਹਾਂ, ਜੋ ਹਾਂ ਉਹ ਅਸੀਂ ਬਾਹਰੋਂ ਦਿਖਾਉਣਾ ਨਹੀਂ ਚਾਹੁੰਦੇ। ਇਸ ਲਈ ਮਹਾਰਾਜ ਨੇ, ਦੇਖੋ ਆਪਾਂ ਨੂੰ ਪਿਛਲਾ ਲੈਸਨ ਨਾਲ ਜੋੜਨਾ ਪਏਗਾ ਤਾਂ ਅਗਲੀ ਸਮਝ ਆਏਗੀ। ਸੁਹਾਗਣ ਦੀ ਗੱਲ ਤਾਂ ਮਹਾਰਾਜ ਨੇ ਕਰ ਦਿੱਤੀ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ, ਉਹਦਾ ਤਾਂ ਪਿਆਰ ਸੀ ਵਾਹਿਗੁਰੂ ਦੇ ਚਰਨਾਂ ਨਾਲ। ਪਰ ਜਿਹੜਾ ਦੁਹਾਗਣ ਸੀ ਜਾਂ ਦੋ ਭਾਵਨਾਵਾਂ ਰੱਖ ਕੇ ਚੱਲਣ ਵਾਲੇ, ਉਹਨਾਂ ਦਾ ਬਾਹਰੋਂ ਪ੍ਰੇਮ ਹੋਰ ਨਾਲ ਹੈ, ਅੰਦਰੋਂ ਪ੍ਰੇਮ ਹੋਰ ਨਾਲ ਹੈ। ਉਹ ਬਾਹਰੋਂ ਮੁੱਖ ਤੋਂ ਗੱਲਾਂ ਬਹੁਤ ਵੱਡੀਆਂ ਕਰਨਗੇ ਵੀ ਜਿਵੇਂ ਸਾਡਾ ਹੀ ਪ੍ਰੇਮ ਹੁੰਦਾ, ਪਰ ਅੰਦਰ ਅੰਦਰ ਖੇਡ ਕੁਛ ਹੋਰ ਹੁੰਦੀ ਹੈ। ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ, ਇਹ ਭੇਖ ਹੈ। ਅਸੀਂ ਬਾਹਰੋਂ ਦਿਖਾਵਾ ਨਹੀਂ ਕਰਨਾ, ਅਸੀਂ ਅੰਦਰ ਉਹਦੇ ਨਾਮ ਦੇ ਰੰਗ ਵਿੱਚ ਰੰਗਣਾ, ਅੰਦਰੋਂ ਸ਼ਿੰਗਾਰਨਾ। ਬਾਹਰੋਂ ਸ਼ਿੰਗਾਰ ਕਰਕੇ ਥੋੜ੍ਹੀ ਦਿਖਾਉਣਾ। ਫਿਰ ਬੇਨਤੀ ਕਰਾਂ, ਜਿਹੜੀ ਇੱਕ ਸੁਹਾਗਣ ਇਸਤਰੀ ਹੈ ਉਹਦਾ ਸ਼ਿੰਗਾਰ ਕੇਵਲ ਆਪਣੇ ਪਤੀ ਵਾਸਤੇ ਹੁੰਦਾ, ਦੁਨੀਆਂ ਨੂੰ ਦਿਖਾਉਣ ਵਾਸਤੇ ਨਹੀਂ ਹੁੰਦਾ। ਤੇ ਜਿਹੜਾ ਦੁਨੀਆਂ ਨੂੰ ਦਿਖਾਉਣਾ ਚਾਹੁੰਦੀ ਹੈ ਉਹਦਾ ਸ਼ਿੰਗਾਰ ਆਪਣੇ ਪਤੀ ਵਾਸਤੇ ਨਹੀਂ ਹੁੰਦਾ। ਸਿੱਧੇ ਜੀ ਗੱਲ ਸਮਝਣ ਵਾਲੀ ਸੌਖੀ ਹੈ। ਇਸ ਲਈ ਮਹਾਰਾਜ ਕਹਿੰਦੇ ਆ, ਭਾ ਦੋਏ ਭਰਮ ਭੁਲਾਣੀਆਂ
ਦੂਜੇ ਲੱਗਾ ਹੇਤ, ਹੇਤ ਮਤਲਬ ਪ੍ਰੇਮ, ਦੂਜੇ ਲੱਗਾ ਪ੍ਰੇਮ ਤਾਂ ਦੂਜੇ ਨਾਲ ਲੱਗਾ ਹੋਇਆ। ਦੋ ਭਾਵਨਾਵਾਂ ਰੱਖ ਕੇ ਵੀ ਮੈਂ ਇਹਦੇ ਨਾਲ ਵੀ ਨਿਭਾਲਾਂ ਅਤੇ ਇਹਦੇ ਨਾਲ ਵੀ ਨਿਭਾਲਾਂ, ਨਿਭਣੀ ਇੱਕ ਦੇ ਨਾਲ ਹੀ ਹੁੰਦੀ ਹੈ, ਦੋਵਾਂ ਨਾਲ ਨਹੀਂ ਨਿਭਦੀ। ਗੁਰੂ ਅਰਜਨ ਦੇਵ ਮਹਾਰਾਜ ਨੇ ਭਾਈ ਮੰਝ ਜੀ ਨੂੰ ਕਿਹਾ ਸੀ, ਜਾਂ ਤਾਂ ਸਖੀ ਸਰਵਰੀਏ ਨਾਲ ਨਿਭਾਲਾ ਅਤੇ ਜਾਂ ਸਾਡੇ ਨਾਲ ਨਿਭਾਲਾ, ਨਿਭਣੀ ਇੱਕ ਦੇ ਨਾਲ ਹੀ ਹੈ। ਪਰ ਇਹ ਦੇਖ ਲੈ ਕਿ ਔੜਕ ਤੱਕ ਤੈਨੂੰ ਕੌਣ ਲਿਜਾਏਗਾ। ਸੇਵਕ ਕੀ ਔੜਕ ਨਿਭਹੀ ਪ੍ਰੀਤ, ਉਹ ਰਸਤਾ ਕਿਹੜਾ ਹੈ? ਅਤੇ ਜਿਹੜਾ ਅੱਧ ਵਿਚਕਾਰ ਜਿਹਨੇ ਛੱਡ ਦੇਣਾ ਉਹ ਰਸਤਾ ਕਿਹੜਾ? ਇਸੇ ਲਈ ਵਿਵੇਕ ਬੁੱਧ ਚਾਹੀਦੀ ਹੈ ਕਿ ਜਿੱਥੇ ਦੋ ਰਸਤੇ ਆ ਜਾਣ ਉੱਥੇ ਪਤਾ ਹੋਵੇ ਵੀ ਮੈਂ ਕਿਹੜੇ ਰਸਤੇ ਜਾਣਾ ਹੈ। ਜੇ ਨਹੀਂ ਪਤਾ ਹੋਏਗਾ ਤਾਂ ਫਿਰ ਭਾਦੋਏ ਭਰਮ ਭੁਲਾਣੀਆਂ, ਉਹ ਫਿਰ ਰਸਤਾ ਭਟਕ ਜਾਵਾਂਗੇ। ਜੇ ਰਸਤਾ ਭਟਕ ਗਏ ਫਿਰ ਮੰਜ਼ਿਲ ਤੋਂ ਦੂਰ ਹੋ ਜਾਵਾਂਗੇ। ਜਿਹੜੀਆਂ ਜੀਵ ਇਸਤਰੀਆਂ ਭਰਮ ਦੇ ਵਿੱਚ ਭੁੱਲੀਆਂ ਫਿਰਦੀਆਂ ਨੇ, ਉਹਨਾਂ ਦੀ ਪ੍ਰੀਤ ਕੇਵਲ ਫੋਕਟ ਕਰਮ ਕਰਨ ਨਾਲ ਹੀ ਹੁੰਦੀ ਹੈ, ਉਹਨਾਂ ਦੀ ਪਰਮੇਸ਼ਵਰ ਨਾਲ ਪ੍ਰੀਤ ਨਹੀਂ ਹੁੰਦੀ। ਜੇ ਪਰਮੇਸ਼ਵਰ ਨਾਲ ਹੋਵੇ ਤਾਂ ਇੱਕੋ ਹੀ ਕਰਮ ਹੋਣਾ ਹੈ, ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾ, ਇੱਕੋ ਹੀ ਕਰਮ ਹੈ ਬੰਦਗੀ ਕਰਨੀ। ਅਸੀਂ ਦਿਨ 'ਚ ਪਤਾ ਨਹੀਂ ਕਿੰਨੇ ਧਰਮ ਦੇ ਕਰਮ ਕਰਦੇ ਹਾਂ, ਸੱਤ ਵਾਰ ਅਤੇ ਸੱਤੇ ਵਾਰ ਭਟਕਦੇ ਫਿਰਦੇ ਹਾਂ। ਸੋਮਵਾਰ ਇੱਧਰ ਚਲੇ ਜਾਓ, ਮੰਗਲਵਾਰ ਉੱਧਰ ਚਲੇ ਜਾਓ। ਜੇ 15 ਥਿੱਤਾਂ ਨੇ ਤਾਂ 15 ਥਾਵਾਂ 'ਤੇ ਭਟਕ ਰਹੇ ਹਾਂ, ਪਹਿਲੀ ਥਿੱਤ ਉੱਥੇ ਜਾਣਾ, ਦੂਜੀ ਉੱਥੇ ਜਾਣਾ, ਤੀਜੀ ਉੱਥੇ ਜਾਣਾ। ਇਸ ਲਈ ਮਹਾਰਾਜ ਨੇ ਸਾਨੂੰ ਹਰ ਇੱਕ ਚੀਜ਼ ਕਲੀਅਰ ਕਰਕੇ ਦਿੱਤੀ ਹੈ, ਭਾਵੇਂ ਉਹ 12 ਮਹਾ ਮਹੀਨੇ ਨੇ, ਭਾਵੇਂ 15 ਥਿੱਤਾਂ ਨੇ ਅਤੇ ਭਾਵੇਂ 7 ਵਾਰ ਨੇ। ਮਹਾਰਾਜ ਕਹਿੰਦੇ ਤੇਰੇ ਲਈ ਹਰ ਦਿਨ ਇੱਕੋ ਹੀ ਹੋਣਾ ਚਾਹੀਦਾ, ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕੰਮ, ਇੱਕ ਨੂੰ ਤੋਂ ਤਿਆ ਇੱਕ, ਕਿਉਂਕਿ ਉਹ ਹੈ ਹੀ ਇੱਕ ਹੈ। ਉਹ ਪਰਮੇਸ਼ਵਰ ਜਿਹੜਾ ਤੇਰੀ ਜੀਵ ਇਸਤਰੀ ਦਾ ਪਤੀ ਹੈ, ਅਸੀਂ ਸਾਰੇ ਅੰਦਰੋਂ ਜੀਵ ਇਸਤਰੀਆਂ, ਸਾਡਾ ਇੱਕੋ ਹੀ ਖਸਮ ਹੈ, ਉਹ ਹੈ ਪਰਮਾਤਮਾ, ਅਤੇ ਧਿਆਉਣਾ ਵੀ ਇੱਕ ਨੂੰ ਹੀ ਹੈ, ਫਿਰ ਇੱਕ ਨੂੰ ਸਿਮਰਨਾ। ਅਸੀਂ ਭਟਕ ਰਹੇ ਹਾਂ, ਸਾਨੂੰ ਮਹਾਰਾਜ ਨੇ ਕਿਹਾ ਤੂੰ ਇੱਕ ਓਅੰਕਾਰ ਦੇ ਨਾਲ ਜੁੜ, ਤੇਰਾ ਧੁਰਾ ਕੀ ਹੈ? ਇੱਕ ਓਅੰਕਾਰ, ਤੂੰ ਇਹ ਧੁਰਾ ਨਹੀਂ ਛੱਡਣਾ, ਤੂੰ ਇੱਕ ਨੂੰ ਨਹੀਂ ਵਿਸਾਰਨਾ ਮਨ ਵਿੱਚੋਂ। ਅਤੇ ਜਿਹਨੇ ਵਿਸਾਰਿਆ ਉਹਦੇ ਅੰਦਰ ਦੂਜੀ ਭਾਵਨਾ ਪੈਦਾ ਹੋ ਗਈ, ਉਹਨੇ ਫਿਰ ਇੱਕ ਨੂੰ ਛੱਡ ਕੇ ਦੂਜੇ ਦਾ ਪੱਲਾ ਪਕੜ ਲਿਆ, ਫਿਰ ਉਹ ਭਟਕ ਗਈਆਂ ਜੀਵ ਇਸਤਰੀਆਂ, ਰਸਤਾ ਭੁੱਲ ਗਈਆਂ। ਭਾ ਦੋਏ ਭਰਮ ਭੁਲਾਣੀਆਂ, ਇਹ ਦੇਖੋ ਜਿਹੜਾ ਮੌਸਮ ਵੀ ਚੱਲਦਾ ਨਾ, ਇਹਦੇ ਵਿੱਚ ਵੀ ਤੁਹਾਨੂੰ ਇਹੀ ਦੇਖਣ ਨੂੰ ਮਿਲੇਗਾ, ਕਦੇ ਬੱਦਲ ਹੋ ਜਾਣੇ ਆ, ਕਦੇ ਧੁੱਪ ਹੋ ਜਾਣੀ ਹੈ, ਕਦੇ ਤਾਂ ਇਸ ਤਰ੍ਹਾਂ ਲੱਗਣਾ ਵੀ ਜਿਵੇਂ ਹੁਣੇ ਹੀ ਬਰਸਾਤ ਹੋਏਗੀ, ਅਤੇ ਕਦੇ ਲੱਗਣਾ ਵੀ ਨਹੀਂ ਬੱਦਲ ਤਾਂ ਆਏ ਸੀ ਪਰ ਉੱਡ ਗਏ। ਇਹ ਭਾ ਦੋਏ ਜੋ ਦੋ ਤਰ੍ਹਾਂ ਦੇ ਖਿਆਲ ਪੈਦਾ ਕਰਦੇ ਆ ਵੀ ਹੁਣ ਮੌਸਮ ਠੀਕ ਹੋ ਗਿਆ, ਥੋੜ੍ਹੀ ਦੇਰ ਬਾਅਦ ਦੇਖੋਗੇ ਤਾਂ ਮੌਸਮ ਤਬਦੀਲ ਹੋ ਗਿਆ। ਇਹ ਭਾਦੋਏ ਇਸ ਮਹੀਨਾ ਹੀ ਇੱਦਾਂ ਦਾ ਮੰਨਿਆ ਗਿਆ, ਕਦੇ ਧੁੱਪ ਅਤੇ ਕਦੇ ਛਾਂ, ਕਦੇ ਲੱਗੇਗਾ ਮੀਂਹ ਪੈਣਾ, ਕਦੇ ਧੁੱਪ ਨਿਕਲ ਆਉਣੀ ਹੈ, ਕਦੇ ਲੱਗਣਾ ਠੰਡਾ ਮੌਸਮ ਹੈ, ਕਦੇ ਅੱਤ ਦੀ ਗਰਮੀ ਹੋ ਜਾਣੀ ਹੈ। ਬੰਦੇ ਦੀ ਹਾਲਤ ਵੀ ਇਹੀ ਹੈ, ਬੰਦਾ ਪਲ ਪਲ ਦੇ ਵਿੱਚ ਇਹਦਾ ਸੁਭਾਅ ਬਦਲ ਜਾਂਦਾ, ਜਾਂ ਕਹਿ ਲਓ ਸਵੇਰੇ ਕਿਤੇ ਹੋਰ ਜੁੜਿਆ ਹੁੰਦਾ, ਸ਼ਾਮੀ ਕਿਤੇ ਹੋਰ ਜੁੜਿਆ ਹੁੰਦਾ, ਜਾਂ ਹੋਰ ਸੌਖਾ ਹੱਥ ਜੁੜੇ ਹੁੰਦੇ ਆ ਅਰਦਾਸ ਦੇ ਵਿੱਚ, ਅੰਦਰੋਂ ਕਿਤੇ ਹੋਰ ਜੁੜਿਆ ਹੁੰਦਾ। ਇਹ ਭਾਦੋਏ, ਪਰ ਅਸੀਂ ਤਾਂ ਇੱਕ ਨਾਲ ਜੁੜ ਕੇ ਇੱਕ ਅੱਗੇ ਹੀ ਅਰਦਾਸ ਹੋਣੀ ਹੈ, ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆਗੈ ਅਰਦਾਸ, ਮੈਂ ਹੋਰ ਥਾਂ ਨਹੀਂ। ਹੋਰ ਥਾਂ ਕਿਹਨਾਂ ਦੀ ਹੁੰਦੀ ਹੈ? ਭਾਦੋਏ। ਪਰ ਜਿਹੜਾ ਇੱਕ ਨਾਲ ਜੁੜਿਆ
ਮੈਂ ਹੋਰ ਥਾਂ ਨਾਹੀਂ ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਤੁਝ ਹੀ ਭਾਦੋਏ ਭਰਮ ਭੁਲਾਣੀਆਂ ਭਰਮ ਵਿੱਚ ਪੈ ਕੇ ਜਿਹੜੀਆਂ ਭੁੱਲ ਗਈਆਂ ਦੂਜੇ ਲੱਗਾ ਹੈ ਤਾਂ ਉਹਨਾਂ ਨੇ ਪ੍ਰੇਮ ਇੱਕ ਨਾਲ ਪਾਉਣਾ ਸੀ ਸਾਚੀ ਪ੍ਰੀਤ ਹਮ ਤੁਮ ਸਿਉਂ ਜੋਰੀ ਪਰੋ ਪ੍ਰੀਤ ਪਾ ਲਈ ਹੋਰਾਂ ਨਾਲ ਕੀ ਜਿਹੜਾ ਭਰਮ ਸੀ ਇਹਨੇ ਭੁਲੇਖਾ ਪਾ ਭਰਮ ਕੀ ਕਰਦਾ ਹੈ ਭੁਲੇਖਾ ਪਾਉਂਦਾ ਜੁੜਨਾ ਕਿਹਦੇ ਨਾਲ ਹੈ ਜੁੜ ਕਿਸੇ ਨਾਲ ਰਹੇ ਹਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਅੱਜ ਦੇ ਇਸ ਸ਼ਬਦ ਰਾਹੀਂ ਸਾਨੂੰ ਸਮਝਾਉਣ ਦਾ

ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੇ। ਤੂੰ ਲੱਖਾਂ ਸ਼ਿੰਗਾਰ ਕਰ ਲੈ, ਤੇਰਾ ਕਾਰਜ ਨਹੀਂ ਪੂਰਾ ਹੋਣਾ। ਜਿਹੜਾ ਕਾਰਜ ਅਸੀਂ ਪੂਰਾ ਕਰਨਾ ਹੈ, ਕਿਹੜਾ ਕਾਰਜ? ਗੋਬਿੰਦ ਮਿਲਣ ਕੀ, ਇਹ ਤੇਰੀ ਬਰੀ ਹੈ, ਇਹ ਜਨਮ ਤੁਮਾਰੇ ਲੇਖੇ, ਆਹ ਕਾਰਜ ਪੂਰਾ ਕਰਨਾ। ਤੇ ਸਾਹਿਬ ਕਹਿੰਦੇ ਤੂੰ ਲੱਖਾਂ ਧਰਮ ਦੇ ਕਰਮ ਕਰ ਲੈ, ਲੱਖਾਂ ਹਾਰ ਸ਼ਿੰਗਾਰ ਕਰ ਲੈ, ਇਹ ਕਾਰਜ ਨਹੀਂ ਪੂਰਾ ਹੋਣਾ। ਕਿਉਂਕਿ ਸ਼ਿੰਗਾਰ ਤੇਰਾ ਦੁਨੀਆਂ ਨੂੰ ਦਿਖਾਉਣ ਲਈ ਹੈ, ਮੈਂ ਬਹੁਤ ਵੱਡਾ ਧਰਮੀ ਹਾਂ, ਮੇਰੇ ਕੋਲ ਧਰਮ ਦੇ ਬਹੁਤ ਵੱਡੇ ਗੁਣ ਨੇ। ਅੰਦਰ ਕੀ ਹੈ? ਅੰਦਰ ਕੱਖ ਵੀ ਨਹੀਂ। ਫਿਰ ਇਹ ਕਾਰਜ ਨਹੀਂ ਪੂਰਾ ਹੋਏਗਾ, ਅਧੂਰੇ ਆਏ ਹਾਂ, ਅਧੂਰੇ ਚਲੇ ਜਾਵਾਂਗੇ, ਫਿਰ ਸਫਲ ਸਫਲ ਭਈ ਸਫਲ ਯਾਤਰਾ ਨਹੀਂ ਹੋਣੀ। ਇਹ ਯਾਤਰਾ ਸਫਲ ਨਹੀਂ ਹੋਣੀ, ਇਹ ਅਧੂਰੀ ਰਹਿ ਜਾਣੀ ਹੈ। ਤੇ ਮਹਾਰਾਜ ਕਹਿੰਦੇ ਜਿਹੜਾ ਦੂਜਾ ਲੱਗਾ ਹੇਤ ਦੇ ਤੂੰ ਭਰਮ ਵਿੱਚ ਤੁਰਿਆ ਫਿਰਦਾ ਨਾ, ਆ ਸੰਸਾਰ ਨਾਲ ਮੋਹ ਪਿਆਰ ਪਾ ਲਿਆ ਤੇ ਇਹ ਸਮਝ ਲਿਆ ਵੀ ਇਹੀ ਮੇਰੇ ਸਾਰੇ ਜਿਹੜੇ ਨੇ ਆਪਣੇ ਨੇ, ਇਹ ਮੇਰੇ ਆਪਣੇ ਇਹੀ ਨੇ, ਤੇ ਜਿਹੜਾ ਆਪਣਾ ਸੀ ਉਹਨੂੰ ਪਰਾਇਆ ਕਰ ਦਿੱਤਾ। ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਅਸੀਂ ਦੁਨੀਆਂ ਮਗਰ ਲੱਗ ਗਏ ਤੇ ਦੁਨੀਆਂ ਮਗਰ ਮੋਹ ਪਿਆਰ ਪਾ ਕੇ ਆਪਣੇ ਪਿਆਰੇ ਨੂੰ ਭੁਲਾ ਦਿੱਤਾ, ਛੱਡ ਦਿੱਤਾ। ਜਿਹੜਾ ਅਸਲ ਵਿੱਚ ਸਾਡਾ ਸਾਥੀ ਸੀ, ਜਿਹਨੇ ਸਾਥ ਦੁੱਖ ਸੁੱਖ ਵਿੱਚ ਸਾਡਾ ਦੇਣਾ ਸੀ, ਉਹਨੂੰ ਛੱਡ ਦਿੱਤਾ, ਤੇ ਜਿਹਦੇ ਨਾਲ ਮੋਹ ਪਾ ਲਿਆ ਪ੍ਰੇਮ, ਉਹ ਤਾਂ ਫਿਰ ਇੱਕ ਮਤਲਬੀ ਸੀ। ਕੇਵਲ ਮਾਇਆਵੀ ਪਦਾਰਥਾਂ ਦੀ ਖਾਤਰ ਜੁੜਿਆ ਸੀ। ਤੇ ਜਿਸ ਮਹਾਰਾਜ ਕਹਿੰਦੇ ਫਿਰ ਧਿਆਨ ਰੱਖੀ, ਜਿੱਤ ਦਿਨ ਦੇਹ ਬਿਨਸ ਸੀ, ਤਿਤ ਵੇਲੈ ਕਹਿਸਨ ਪ੍ਰੇਤ। ਪ੍ਰੇਤ ਇਹ ਤਨ ਤੋਂ ਜਿੰਦ ਪਰੇ ਹੋ ਗਈ, ਖਾਲੀ ਰਹਿ ਗਿਆ ਭਾਂਡਾ। ਹੁਣ ਖਾਲੀ ਭਾਂਡੇ ਤੋਂ ਡਰ ਲੱਗਦਾ, ਖਾਲੀ ਸਰੀਰ ਤੋਂ ਡਰ ਲੱਗਣ ਲੱਗ ਪਿਆ। ਪਰੇ ਤਾਂ ਇਹ ਤਨ ਤੋਂ ਪਰੇ ਹੋ ਗਏ, ਇਹਦੇ ਸਵਾਸ ਤਨ ਤੋਂ ਪਰੇ ਹੋ ਗਈ, ਇਹਦੀ ਜਿੰਦ। ਹੁਣ ਇਹ ਖਾਲੀ ਅੱਖਾਂ ਖੁੱਲੀਆਂ ਖੁੱਲੀਆਂ ਰਹਿ ਗਈਆਂ, ਜੋਤ ਪਰੇ ਹੋ ਗਈ ਨਾ, ਹੁਣ ਅੱਖਾਂ 'ਚ ਜੋਤ ਨਹੀਂ ਰਹੀ। ਹੁਣ ਅੱਖਾਂ ਖੁੱਲੀਆਂ ਤੇ ਖੁੱਲੀਆਂ ਰਹਿ ਗਈਆਂ, ਮੂੰਹ ਖੁੱਲ੍ਹਾ ਤੇ ਖੁੱਲ੍ਹਾ ਰਹਿ ਗਿਆ, ਇਹ ਖਾਲੀ ਹੋ ਗਿਆ ਨਾ। ਹੁਣ ਹੱਥ ਆਕੜੇ ਅਤੇ ਆਕੜੇ ਰਹਿ ਗਏ, ਪੈਰ ਆਕੜੇ ਅਤੇ ਆਕੜੇ ਰਹਿ ਗਏ, ਹੁਣ ਇਹ ਤੋਂ ਡਰ ਲੱਗਦਾ। ਹੁਣ ਇਹ ਹੁੰਦਾ ਵੀ ਇਹਨੂੰ ਜਿੰਨਾ ਛੇਤੀ ਹੋਵੇ ਇਹਨੂੰ ਕੱਢੋ ਬਾਹਰ, ਇਹ ਜ਼ਿਆਦਾ ਚਿਰ ਹੁਣ ਘਰ ਰੱਖਣ ਯੋਗ ਨਹੀਂ ਰਹਿ ਗਿਆ। ਆਹ ਪ੍ਰੇਮ ਹੈ। 50 ਸਾਲ ਇੱਕ ਘਰ ਵਿੱਚ ਕੱਢ ਦਿੱਤੇ, 70 ਸਾਲ 80 ਸਾਲ ਕੱਢ ਤੇ, 8 ਮਿੰਟ ਨਹੀਂ ਲੱਗਣੇ ਕੱਢਣ ਲੱਗਿਆਂ, 8 ਦਿਨ ਵੀ, 80 ਸਾਲ ਜਿਸ ਪਰਿਵਾਰ ਘਰ ਵਿੱਚ ਰਹੇ ਆ, 8 ਦਿਨ ਨਹੀਂ ਰੱਖਣਾ ਉਹਨਾਂ ਨੇ, 8 ਦਿਨ ਵੀ ਬਹੁਤ ਕਹਿਤੇ। ਇਸ ਲਈ ਮਹਾਰਾਜ ਕਹਿੰਦੇ ਪਤਾ ਹੀ ਉਦੋਂ ਲੱਗਣਾ ਜਦੋਂ ਦੇਹ ਬਿਨਸ ਗਈ ਤੇ ਤਿੰਨਾਂ ਨਾਲ ਤੂੰ ਪ੍ਰੇਮ ਪਾ ਕੇ ਬੈਠਾ ਹੋਇਆ। ਮਹਾਰਾਜ ਕਹਿੰਦੇ ਦੂਜਾ ਲੱਗਾ ਹੇਤ, ਆ ਜਿਹੜਾ ਦੂਜਿਆਂ ਨਾਲ ਤੂੰ ਹੇਤ ਪ੍ਰੇਮ ਪਾ ਕੇ ਬੈਠਾ, ਤਿੱਤ ਵੇਲੇ ਕਹਿਸਨ ਪਰੇ, ਤਿੱਤ ਵੇਲੇ ਉਸੇ ਵੇਲੇ ਹੀ ਕਹਿਣ ਸ਼ੁਰੂ ਕਰ ਦੇਣ, ਫਿਰ ਡਰ ਲੱਗਣ ਲੱਗ ਜਾਏਗਾ। ਸਾਡਾ ਪ੍ਰੇਮ ਦੇਖਣ ਨੂੰ ਮਿਲਦਾ, ਮਾਫ ਕਰਨਾ, ਕਈਆਂ ਨੂੰ ਇਹ ਗੱਲ ਚੰਗੀ ਲੱਗੇ ਨਾ ਲੱਗੇ, ਅਸੀਂ ਜਦੋਂ ਕਿਸੇ ਦੇ ਸੰਸਕਾਰ, ਆਪਣੇ ਦੇ ਵੀ ਸੰਸਕਾਰ ਕਰਕੇ ਜਦੋਂ ਮੁੜਦੇ ਹਾਂ ਨਾ, ਤੇ ਅਸੀਂ ਪਹਿਲਾਂ ਆ ਕੇ ਇਸ਼ਨਾਨ ਕਰਦੇ ਹਾਂ, ਪਤਾ ਕਿਉਂ? ਕਿਤੇ ਉਹ ਨਾਲ ਮੇਰੇ ਨਾਲ ਹੀ ਨਾ ਆ ਗਿਆ ਹੋਵੇ, ਫਿਰ ਡਰ ਸਤਾਉਂਦਾ। ਆ ਕੇ ਇਸ਼ਨਾਨ ਕਿਉਂ ਕਰਦੇ ਹਾਂ? ਕਿ ਉਹ ਨਾਲ ਰੂਹ ਉਹਦੀ ਉਹ ਨਾਲ ਚਿੰਬੜ ਗਈ ਜਾਂ ਚਿੰਬੜ ਨਾ ਜਾਏ। ਆਪਣੇ ਤੋਂ ਹੀ ਡਰ ਲੱਗਣ ਲੱਗ ਜਾਂਦਾ, ਆਪਣੇ ਤੋਂ ਹੀ ਖਤਰਾ। ਤੇ ਜੇ ਕਿਤੇ 4 ਦਿਨ ਬਾਅਦ ਸੁਪਨੇ ਵਿੱਚ ਆ ਗਿਆ ਤੇ ਫਿਰ ਸਵੇਰੇ ਸਿਆਣਿਆਂ ਕੋਲ ਪੁੱਛਣ ਤੁਰ ਪੈਂਦਾ ਵੀ ਮੇਰੇ ਸੁਪਨੇ 'ਚ ਕਿਉਂ ਆ ਰਿਹਾ ਬਾਰ ਬਾਰ? ਫਿਰ ਉਹ ਭਰਮ ਭੁਲਾਣੀਆਂ, ਉਹ ਭਰਮ 'ਚ ਪਾਉਣ ਵਾਲਾ ਕਹਿੰਦਾ ਤੂੰ ਬਿਸਤਰਾ ਨਹੀਂ ਦਿੱਤਾ ਹੋਣਾ ਇਹਦੇ ਨਾਮ ਦਾ, ਜਾਂ ਜੁੱਤੀ ਰਹਿ ਗਈ ਹੋਣੀ ਇਹਦੀ, ਜਾਂ ਇਹਦੇ ਕੋਈ ਕੱਪੜਾ ਰਹਿ ਗਿਆ ਹੋਣਾ, ਆਹ ਤੂੰ ਦੇ ਕੇ ਆ, ਤੇ ਉਹ ਤੇਰੇ ਸੁਪਨੇ 'ਚ ਨਹੀਂ। ਡਰ ਲੱਗਣ ਲੱਗ ਪਿਆ।
ਜਿਹੜਾ ਪਿਆਰਾ ਲੱਗਦਾ ਸੀ ਜਿਉਂਦਿਆਂ ਚੰਗਾ ਲੱਗਦਾ ਸੀ, ਹੁਣ ਉਹ ਸੁਪਨੇ 'ਚ ਵੀ ਆਉਣ ਤੋਂ ਡਰ ਲੱਗਦਾ। ਸਿਆਣਿਆਂ ਕੋਲ ਜਾ ਕੇ ਕਹਿੰਦੇ ਆ ਵੀ ਉਪਾਅ ਦੱਸੋ, ਇਹ ਮੇਰੇ ਸੁਪਨੇ 'ਚ ਨਹੀਂ ਆਉਣਾ ਚਾਹੀਦਾ। ਆਹ ਪ੍ਰੇਮ ਹੈ, ਇਹ ਸੱਚਾਈ ਹੈ, ਅਸੀਂ ਨਹੀਂ ਸਮਝਣਾ ਚਾਹੁੰਦੇ। ਪਤਾ ਤਾਂ ਉਸ ਦਿਨ ਹੀ ਲੱਗ ਜਾਂਦਾ ਜਿਸ ਦਿਨ ਸਰੀਰ ਛੱਡ ਗਿਆ ਨਾ ਪ੍ਰਾਣੀ, ਅਤੇ ਉਸ ਲੈ ਕੇ ਜਦੋਂ ਵੇਖੋ ਬੰਦਾ ਚੱਲਿਆ, ਚੌਂ ਜਣਿਆਂ ਦੇ ਕੰਨ ਅਤੇ ਪਿੱਛੇ ਕਹਿ ਕੇ ਜਾਂਦੇ ਆ ਵੀ ਇਹਦਾ ਬਿਸਤਰਾ ਬਾਹਰ ਕੱਢ ਦਿਓ, ਇਹਦਾ ਮੰਜਾ ਬਾਹਰ ਕੱਢ ਦਿਓ। ਪਿੱਛੇ ਜਿਹੜਾ ਘਰ 'ਚ ਮੈਂਬਰ ਹੁੰਦਾ ਨਾ, ਘਰ 'ਚ ਜਿਹੜਾ ਬੰਦਾ ਛੱਡ ਕੇ ਜਾਂਦੇ ਹਾਂ, ਕਹਿੰਦੇ ਅਸੀਂ ਚੱਲੇ ਹਾਂ ਸੰਸਕਾਰ, ਅਤੇ ਇਹਦਾ ਮੰਜਾ ਇਹਦਾ ਬਿਸਤਰਾ ਬਾਹਰ ਕੱਢ ਦਿਓ। ਆਹ ਪ੍ਰੇਮ ਹੈ ਜਿਹਨਾਂ ਨਾਲ ਤੂੰ ਪ੍ਰੇਮ ਪਾ ਕੇ ਬੈਠਾ। ਅਤੇ ਪਿਛਲੇ ਦਿਨੀ ਵੀ ਵਿਚਾਰ ਆਈ ਸੀ ਅਤੇ ਦਾਸ ਨੇ ਆਖਿਆ ਵੀ ਬਿਸਤਰਾ ਵੀ ਕੱਢਤਾ, ਭਾਂਡੇ ਵੀ ਵੱਖਰੇ ਕਰਤੇ, ਉਹਦੇ ਮੰਜਾ ਵੀ ਕਰਤਾ, ਅਤੇ ਜਿਹੜੀ ਮਕਾਨ ਦੀ ਰਜਿਸਟਰੀ ਸੀ ਉਹ ਵੀ ਬਾਹਰ ਕੱਢ ਦਿੰਦੇ, ਹੈ ਤਾਂ ਉਹਦੇ ਨਾਮ 'ਤੇ ਹੀ ਆ ਨਾ, ਉਹ ਨਹੀਂ ਰੱਖਦੇ। ਉਹ ਕਹਿੰਦੇ ਲੁਕੋ ਦਿਓ, ਰਿਸ਼ਤੇਦਾਰ ਆਉਣੇ ਆ ਉਹਨਾਂ ਤੋਂ ਪਹਿਲਾਂ ਪਹਿਲਾਂ ਉਹਨੂੰ ਲੁਕੋ ਦਿਓ, ਲੋਕਰ 'ਚ ਰੱਖ ਦਿਓ, ਜਿੰਨਾ ਵੀ ਉਹਦੇ ਕੋਲ ਧਨ ਬੈਲੈਂਸ ਸਭ ਲੁਕੋ ਕੇ ਅੰਦਰ, ਅਤੇ ਮੰਜਾ ਬਿਸਤਰਾ ਬਾਹਰ। ਫਿਰ ਉਹਦੇ ਹੱਥ ਵਿੱਚ ਪਾਇਆ ਜੋ ਸੋਨਾ ਚਾਂਦੀ ਸਭ ਲਾ ਲਓ। ਆਹ ਹੈ, ਇਹ ਸੱਚਾਈ ਹੈ, ਅਸੀਂ ਨਹੀਂ ਸਮਝਣਾ ਚਾਹੁੰਦੇ, ਗੱਲ ਵੱਖਰੀ ਹੈ। ਮਹਾਰਾਜ ਜੀ ਕਹਿੰਦੇ ਧਿਆਨ ਰੱਖੀ ਜਿਤ ਦਿਨ ਦੇਹ ਬਿਨਸ ਸੀ, ਜਿਤ ਦਿਨ ਜਿਸ ਦਿਨ ਪਤਾ ਤੇ ਉਦਨ ਹੀ ਲੱਗ ਜਾਣਾ, ਇਹ ਦੁਨੀਆਂ ਨੂੰ ਉਸੇ ਦਿਨ ਪਤਾ ਲੱਗ ਜਾਣਾ ਵੀ ਹਾਲ ਤਾਂ ਮੇਰਾ ਵੀ ਉਹੀ ਹੋਣਾ, ਕਿਉਂਕਿ ਜਿਹੜਾ ਚਲਾ ਗਿਆ ਉਹ ਤੇ ਚਲਾ ਗਿਆ, ਜਿਹੜਾ ਤੇ ਚਲਾ ਗਿਆ ਨਾ, ਬਾਕੀ ਜਿਹੜੀ ਦੁਨੀਆਂ ਦੇਖਦੀ ਹੈ ਉਹ ਸੁਚੇਤ ਹੋ ਜਾਏ। ਜਾਗੋ ਜਾਗੋ ਸੁਤਿਓ ਚੱਲਿਆ ਵਣਜਾਰਾ, ਜਾਗੋ ਜਿਹੜਾ ਚੱਲਿਆ ਉਹਦੇ ਮਗਰੋਂ ਦੇਖੋ ਕੀ ਹਾਲ ਹੋਇਆ, ਤੇ ਜਿੱਦਣ ਤੂੰ ਜਾਣਾ ਬੰਦਿਆ ਉਦਨ ਹਾਲ ਤੇਰਾ ਵੀ ਇਹੀ ਹੋਣਾ। ਜਗਾਇਆ ਤੇ ਸਾਨੂੰ ਹੈ ਨਾ, ਜਾਣ ਵਾਲਾ ਤੇ ਚਲਾ ਗਿਆ, ਉਹਨੇ ਥੋੜੀ ਮੁੜ ਕੇ ਦੇਖਣਾ ਵੀ ਮੇਰਾ ਮੰਜਾ ਬਿਸਤਰਾ ਬਾਹਰ ਕੱਢਿਆ, ਜਾਂ ਮੈਨੂੰ ਮੇਰਾ ਸੰਸਕਾਰ ਕਰਨ ਤੋਂ ਬਾਅਦ ਆ ਕੇ ਇੰਨਾ ਡਰ ਗਏ। ਪਹਿਲਾਂ ਕਹਿੰਦੇ ਘਰ 'ਚ ਆ ਕੇ ਨਹਾਓ, ਇਸ਼ਨਾਨ ਕਰੋ, ਫਿਰ ਸਾਡੇ ਨਾਲ ਗੱਲ ਕਰਿਓ। ਇਹ ਸਾਨੂੰ ਦਿਖਾਉਣ ਵਾਸਤੇ ਆ ਵੀ ਆਹ ਦੇਖ ਬੰਦਿਆ, ਜਿਉਂਦਿਆਂ ਵੇਖ ਆਹ ਹਾਲ ਹੋਣਾ, ਤੂੰ ਇੱਕ ਨਾਲ ਪ੍ਰੇਮ ਪਾ, ਪ੍ਰੀਤ ਪਾ। ਮਹਾਰਾਜ ਕਹਿੰਦੇ ਜਿਸ ਦਿਨ ਦੇਹ ਬਿਨਸ ਗਈ ਤਿਤ ਵੇਲੇ ਤੈਨੂੰ ਪ੍ਰੀਤ ਆਖਣਗੇ। ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁਖ ਸਿਓ ਹੀ ਜਗ ਫਲਦਿਓ, ਕੋ ਕਾਹੂ ਕੋ ਨਾਹੀ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂ ਦਿਸ ਘੇਰੈ ਬਿਪਤ ਪਰੀ, ਸਭ ਹੀ ਸੰਗ ਛਾਡਤ ਕਉ ਨ ਆਵਤ ਨੇਰੈ। ਘਰ ਕੀ ਨਾਰ ਬਹੁਤ ਹਿਤ ਜਾਂ ਸਿਉ, ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ, ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਪ੍ਰੇਤ ਪ੍ਰੇਤ ਕਰ, ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾਂ ਸਿਉ, ਨਿਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ, ਕਉ ਕਾਮ ਨ ਆਇਓ। ਇਹ ਸਾਨੂੰ ਮਹਾਰਾਜ ਸਮਝਾ ਰਹੇ ਨੇ ਵੀ ਧਿਆਨ ਰੱਖ, ਆਹ ਹੈ ਤੇਰੀ ਜ਼ਿੰਦਗੀ ਦੀ ਸੱਚਾਈ। ਫਿਰ ਤਿਆਰੀਆਂ ਸ਼ੁਰੂ ਹੋ ਜਾਣਗੀਆਂ, ਕਾਢੋ ਕਾਢੋ ਵਾਲੀਆਂ ਵੀ ਕੱਢੋ ਇਹਨੂੰ ਹੁਣ ਜਿੰਨਾ ਛੇਤੀ। ਫਿਰ ਸੰਸਕਾਰ ਕਰਨ ਤੋਂ ਬਾਅਦ ਹੁਣ ਤਾਂ ਦੇਖੋ ਚਲੋ ਗੱਲ ਤੁਰ ਪਈ ਹੈ, ਸਾਨੂੰ ਕਿੰਨਾ ਕੁ ਦੁੱਖ ਹੁੰਦਾ ਪ੍ਰਾਣੀ ਦੇ ਜਾਣ ਦਾ। ਅਸੀਂ ਜਦੋਂ ਭੋਗ ਹੁੰਦਾ ਨਾ, ਜਦੋਂ ਅਸੀਂ ਅਰਦਾਸ ਕਰਦੇ ਹਾਂ, ਸਾਰਾ ਪਰਿਵਾਰ ਰਿਸ਼ਤੇਦਾਰ ਆਂਢ ਗੁਆਂਢ ਸੱਦਦੇ ਹਾਂ, ਅਸੀਂ ਉੱਥੇ ਦਿਖਾਉਣਾ ਚਾਹੁੰਦੇ ਹਾਂ ਕਿ ਮੇਰੇ ਕੋਲ ਕਿੰਨੀ ਪਾਵਰ ਹੈ। ਜਾਣ ਵਾਲੇ ਦਾ ਦੁੱਖ ਥੋੜ੍ਹੀ ਹੁੰਦਾ, ਜਾਣ ਵਾਲੇ ਦਾ ਦੁੱਖ ਥੋੜ੍ਹੀ ਹੁੰਦਾ, ਅਸੀਂ ਇਕੱਠ ਕਰਕੇ ਦਿਖਾਉਣਾ ਚਾਹੁੰਦੇ ਹਾਂ ਵੀ ਮੈਨੂੰ ਕਿਹੜਾ ਕਿਹੜਾ ਜਾਣਦਾ, ਕਿਹੜੀ ਕਿਹੜੀ ਮੇਰੇ ਕੋਲ ਪਾਵਰ ਹੈ, ਉਹ ਦਿਖਾ ਰਹੇ ਹਾਂ। ਜਾਣ ਵਾਲੇ ਦਾ ਦੁੱਖ ਤਾਂ ਹੈ ਹੀ ਨਹੀਂ। ਫਿਰ ਅਸੀਂ ਕਹਿੰਦੇ ਹਾਂ ਵੀ ਆਹ ਕੁਛ ਪਕਵਾਨ ਬਣਾ ਲਿਓ, ਕਿਉਂ? ਕਿਉਂਕਿ ਰਿਸ਼ਤੇਦਾਰ ਬਰਾਦਰੀ ਆਉਣੀ ਹੈ ਅਤੇ ਅਸੀਂ ਉਹਨਾਂ ਨੂੰ ਦਿਖਾਉਣਾ। ਅਸੀਂ ਤਾਂ ਵਿਆਹ ਅਤੇ ਭੋਗ ਇੱਕੋ ਹੀ ਕੀਤੇ ਪਏ ਹੈ, ਨਾ ਵਿਆਹ ਦਾ ਪਤਾ ਲੱਗਦਾ ਨਾ ਭੋਗ ਦਾ ਪਤਾ ਲੱਗਦਾ, ਇੱਕੋ ਹੀ ਸਿਸਟਮ ਕੀਤਾ ਪਿਆ। ਦੇਖਣ ਵਾਲਾ ਕਹਿੰਦਾ ਇੱਥੇ ਵਿਆਹ ਸ਼ਾਦੀ ਹੋਏਗੀ, ਪਤਾ ਲੱਗਦਾ ਵੀ ਨਹੀਂ ਕਿਸੇ ਦਾ ਭੋਗ ਹੈ, ਸਭ ਇੱਕੋ ਹੀ ਕੀਤਾ ਪਿਆ।
ਕਿਉਂ? ਕਿਉਂਕਿ ਅਸੀਂ ਦਿਖਾਉਣਾ ਚਾਹ ਰਹੇ ਹਾਂ, ਦੁਨੀਆਂ ਨੂੰ ਦਿਖਾਉਣਾ ਚਾਹੁੰਦੇ ਹਾਂ। ਇਸ ਵਾਸਤੇ ਮਹਾਰਾਜ ਜੀ ਕਹਿੰਦੇ ਇਹ ਤਾਂ ਜਿਸ ਦਿਨ ਦੇਹ ਨੇ ਬਿਨ ਸਜਣਾ ਨਾ, ਇਹ ਉਸ ਦਿਨ ਤੈਨੂੰ ਪ੍ਰੀਤ ਆਖਣਗੇ। ਫਿਰ ਦੂਜੇ ਲੱਗਾ ਹੈ ਤੇ ਤੂੰ ਇੱਕ ਨਾਲ ਪ੍ਰੀਤ ਕਿਉਂ ਨਹੀਂ ਪਾਉਂਦਾ? ਤੂੰ ਇੱਕ ਨਾਲ ਪ੍ਰੇਮ ਪਾ। ਸਾਚੀ ਪ੍ਰੀਤ ਹਮ ਤੁਮ ਸਿਉਂ ਜੋਰੀ, ਤੁਮ ਸਿਉਂ ਜੋਰ ਅਵਰ ਸੰਗ ਤੋਰੀ। ਗੁਰੂ ਮਹਾਰਾਜ ਸਤਿਗੁਰੂ ਪਾਤਸ਼ਾਹ ਜੀ ਅੱਜ ਇਸ ਭਾਦੋ ਦੇ ਸ਼ਬਦ ਦੇ ਰਾਹੀਂ ਸਾਨੂੰ ਸਮਝਾ, ਤਾਂ ਕਿ ਅਸੀਂ ਦੁਖੀ ਨਾ ਹੋਈਏ, ਅਸੀਂ ਪਰੇਸ਼ਾਨ ਨਾ ਹੋਈਏ, ਸਾਡਾ ਆਉਣ ਵਾਲਾ ਸਮਾਂ ਸੁਖਦਾਈ ਹੋ ਜਾਏ। ਅਸੀਂ ਜਿੰਨਾ ਸੰਸਾਰ ਦੇ ਨਾਲ ਮੋਹ ਪਾ ਕੇ ਬੈਠੇ ਹਾਂ ਉਨੇ ਦੁਖੀ ਵੀ ਹਾਂ, ਚਿੰਤਤ ਵੀ ਹਾਂ, ਫਿਕਰ ਵੀ ਹੈ। ਪਰ ਜੇ ਅਸੀਂ ਪਿਆਰੇ ਦੇ ਨਾਲ ਸੱਚਾ ਪ੍ਰੇਮ ਪਾਲਾਂਗੇ ਤੇ ਸੁਖੀ ਹੋ ਜਾਵਾਂਗੇ। ਹਰ ਕੋ ਨਾਮ ਸਦਾ ਸੁਖਦਾਈ, ਜਾਂ ਕੋ ਸਿਮਰ ਅਜਾਮਲ ਉਦਰਿਓ ਗਨਕਾ ਹੂੰ ਗਤ ਪਾਈ। ਇਹ ਸੁਖਦਾਈ ਨਾਮ ਦਿੱਤਾ ਹੈ ਸਾਨੂੰ। ਤੂੰ ਰੋਜ਼ ਉੱਠ ਕੇ ਨਾਮ ਦਾ ਅਭਿਆਸ ਕਰ, ਨਾਮ ਨਾਲ ਪ੍ਰੀਤ ਪਾ ਲੈ ਇੱਕ ਨਾਮ ਨਾਲ, ਤੇ ਤੇਰਾ ਜੀਵਨ ਸੁਖਦਾਈ ਹੋ ਜਾਏਗਾ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰ।

ਜੀ ਕਹਿੰਦੇ ਧਿਆਨ ਰੱਖੀ ਜਦੋਂ ਸਰੀਰ ਵਿੱਚੋਂ ਜਿੰਦ ਨਿਕਲਣੀ ਹੈ ਨਾ, ਪਕੜ ਚਲਾਇਨ ਦੂਤ ਜੰਮ, ਉਹ ਜਿਹੜਾ ਮੌਤ ਦਾ ਫਰਿਸ਼ਤਾ ਹੈ ਜਿਹਨੇ ਜਿਹਨੂੰ ਹੁਕਮ ਹੋਣਾ ਹੈ ਪਰਮੇਸ਼ਵਰ ਦਾ ਵੀ ਇਹ ਸਰੀਰ ਵਿੱਚੋਂ ਜਿੰਦ ਨੂੰ ਕੱਢ ਲਓ, ਤੇ ਜਦੋਂ ਉਹਨੇ ਕੱਢਣਾ ਲੈ ਕੇ ਚੱਲਣਾ ਕਿਸੇ ਨਾ ਦੇਣੀ, ਭੇਤ ਪਰਿਵਾਰ ਬੈਠਾ ਹੋਇਆ ਸਾਰਾ, ਰਿਸ਼ਤੇਦਾਰ ਬੈਠੇ ਆ, ਧੀਆਂ ਪੁੱਤਰ ਬੈਠੇ ਆ, ਪਤਾ ਲੱਗਦਾ ਜਿੰਦ ਕਦੋਂ ਨਿਕਲ ਗਈ। ਗੱਲਾਂ ਕਰਦਾ ਕਰਦਾ ਬੰਦਾ ਚੁੱਪ ਹੋ ਜਾਂਦਾ, ਪਤਾ ਹੀ ਨਹੀਂ ਲੱਗਦਾ, ਨਾ ਸਰੀਰ ਵਿੱਚ ਜਿੰਦ ਆਉਣ ਲੱਗੇ ਪਤਾ ਲੱਗਣਾ ਤੇ ਨਾ ਸਰੀਰ ਵਿੱਚੋਂ ਜਿੰਦ ਨਿਕਲਦੇ ਪਤਾ ਲੱਗਣਾ ਵੀ ਆਈ ਕਿੱਦਾਂ ਸੀ, ਕੌਣ ਲੈ ਕੇ ਆਇਆ ਇਹਨੂੰ। ਖੁਦ ਮਾਤਾ ਨੂੰ ਵੀ ਨਹੀਂ ਪਤਾ ਲੱਗਣਾ, ਜਿਹਦੀ ਕੁੱਖ ਵਿੱਚ ਬੱਚੇ ਨੇ ਪਲਣਾ ਹੈ ਨਾ, ਜਿਹਦੀ ਬਣਤਰ ਹੋਣੀ ਹੈ 9 ਮਹੀਨੇ, ਉਹਨੂੰ ਵੀ ਨਹੀਂ ਪਤਾ ਲੱਗਣਾ ਕਿ ਇਹ ਜਿੰਦ ਕਦੋਂ ਕੁੱਖ ਵਿੱਚ ਆ ਗਈ ਤੇ ਕਦੋਂ ਇਹਨੇ ਇਸ ਸਰੀਰ ਵਿੱਚੋਂ ਨਿਕਲਣਾ, ਇਹ ਨਹੀਂ ਪਤਾ ਲੱਗਦਾ। ਪਤਾ ਹੀ ਉਦੋਂ ਲੱਗਦਾ ਜਦੋਂ ਜਿੰਦ ਆ ਗਈ, ਪਤਾ ਹੀ ਉਦੋਂ ਲੱਗਦਾ ਜਦੋਂ ਜਿੰਦ ਨਿਕਲ ਗਈ। ਹਰਕਤ ਹੁੰਦੀ ਹੈ ਸਰੀਰ ਦੀ, ਮਾਂ ਨੂੰ ਪਤਾ ਲੱਗ ਜਾਂਦਾ ਵੀ ਹੁਣ ਬੱਚਾ ਹੱਥ ਪੈਰ ਹਿਲਾਉਣ ਲੱਗ ਗਿਆ। ਜਿਸ ਦਿਨ ਹੱਥ ਪੈਰ ਰੁਕ ਜਾਂਦੇ ਆ ਉਸ ਦਿਨ ਪਤਾ ਲੱਗ ਜਾਂਦਾ। ਇਸ ਵਾਸਤੇ ਮਹਾਰਾਜ ਜੀ ਕਹਿੰਦੇ ਪਕੜ ਚਲਾਇਨ ਦੂਤ ਜੰਮ, ਕਿਸੇ ਨਾ ਦੇਣੀ ਭੇਦ। ਇਹ ਕਿਸੇ ਨੂੰ ਵੀ ਅੱਜ ਤੱਕ ਇਹ ਭੇਦ ਨਹੀਂ ਖੁੱਲਿਆ, ਕਿਸੇ ਦਾ ਵੀ ਪਤਾ ਹੀ ਨਹੀਂ ਲੱਗਦਾ। ਹੁਣ ਜਿੰਨੇ ਰਿਸ਼ਤੇਦਾਰ ਪਰਿਵਾਰ ਆ, ਕਿਸੇ ਨੂੰ ਪਤਾ ਵੀ ਜਿੰਦ ਕਿੱਥੇ ਗਈ, ਕੌਣ ਲੈ ਗਿਆ, ਕਿੱਥੇ ਗਈ, ਕਿਹੜੀ ਜੂਨੇ ਪੈ ਗਈ, ਜਾਂ ਉਹ ਜਨਮ ਸਵਾਰ ਗਈ, ਜਾਂ ਹਜੇ ਕਈ ਜੂਨਾਂ 'ਚ ਉਹਨੂੰ ਪੈਣਾ ਪਏਗਾ, ਕਿਹੜੀ ਕਿਹੜੀ ਜੂਨਾਂ ਦੇ ਵਿੱਚ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਮਝਾਇਆ ਸੀ ਨਾ ਵੀ ਭਲਿਆ ਕੀ ਕਰਦਾ, ਕਹਿੰਦਾ ਜੀ ਸ਼ਰਾਧ ਕਰ ਰਿਹਾ, ਜੀਵਤ ਪਿੱਤਰ ਨਾ ਮਾਨੇ ਕਉ ਮੂਹੇ ਸ਼ਰਾਧ ਕਰਾਈ। ਤੇ ਕਹਿੰਦੇ ਇਹ ਭਰ ਭਰ ਕੇ ਪਕਵਾਨ, ਮਾਲ, ਪੂੜੇ, ਖੀਰ, ਪਤਾ ਨਹੀਂ ਕੀ ਕੁਛ ਬਣਾ ਕੇ ਖਵਾ ਰਿਹਾ, ਜਿਹਦੇ ਨਾਮ ਤੇ ਖਵਾ ਰਿਹਾ ਉਹ ਤੇ ਭੁੱਖਾ ਬੈਠਾ ਉੱਥੇ। ਇਕਦਮ ਹੈਰਾਨ ਹੋ ਗਿਆ ਵੀ ਇੰਨੇ ਸਾਲ ਹੋ ਗਏ ਸਰੀਰ ਛੱਡਿਆ, ਹਜੇ ਵੀ ਉਹ ਭੁੱਖਾ ਹੀ ਹੈ, ਤੇ ਫਿਰ ਖਵਾ ਕਿਹਨੂੰ ਰਹੇ ਆ, ਕਿਹਦੇ ਨਾਮ ਤੇ ਖਵਾ ਰਹੇ ਆ। ਇਕਦਮ ਹੈਰਾਨ ਹੋ ਕੇ ਪੁੱਛਦਾ, ਉਹ ਕਹਿਣ ਲੱਗੇ ਬਗਿਆੜ ਦੀ ਜੂਨ ਮਿਲੀ ਆ, ਉੱਥੇ ਭੁੱਖਾ ਭਾਣਾ ਬੈਠਾ ਹੋਇਆ ਜਿਹਦੇ ਨਾਮ ਤੇ ਤੂੰ ਏਡੇ ਅਡੰਬਰ ਰਚ ਕੇ ਬੈਠਾ ਹੈ। ਪਤਾ ਲੱਗਿਆ ਵੀ ਉਹ ਜਿੰਦ ਕਿੱਥੇ ਗਈ, ਭੇਦ ਹੀ ਨਹੀਂ ਹੈ, ਭਾਵੇਂ ਉਹ ਕਿਸੇ ਹੋਰ ਸਰੀਰ ਦੇ ਰੂਪ ਵਿੱਚ ਸਾਡੇ ਨਾਲ ਹੀ ਆ ਜਾਏ, ਸਾਨੂੰ ਥੋੜ੍ਹੀ ਪਤਾ ਲੱਗਣਾ ਵੀ ਉਹੀ ਹੈ ਜਿੰਦ ਜਿਹੜੀ ਮੇਰੇ ਪਰਿਵਾਰ 'ਚੋਂ ਨਿਕਲ ਕੇ ਗਈ ਹੈ, ਪਤਾ ਹੀ ਨਹੀਂ ਲੱਗਣਾ। ਇਸ ਵਾਸਤੇ ਮਹਾਰਾਜ ਜੀ ਕਹਿੰਦੇ ਪਕੜ ਚਲਾਇਨ ਦੂਤ ਜੰਮ, ਕਿਸੇ ਨਾ ਦੇਨੀ ਭੇਦ। ਉਹ ਸੂਖਸ਼ਮ ਹੈ, ਜਿੰਦ ਨੇ ਜਦੋਂ ਇਹਦੇ ਵਿੱਚੋਂ ਨਿਕਲਣਾ ਹੈ, ਜਿਹਨੂੰ ਰੱਬੀ ਜੋਤ ਵੀ ਆਖਿਆ ਗਿਆ, ਜਿਹਨੂੰ ਜਿੰਦ ਵੀ ਆਖਿਆ ਗਿਆ, ਕਿਸੇ ਨੂੰ ਵੀ ਇਹਦਾ ਭੇਤ ਜਿਹੜਾ ਉਹ ਨਹੀਂ।

ਛੱਡ ਕੇ, ਛੱਡ ਦੇ ਡੱਡੇ ਨੂੰ ਸਿਹਾਰੀ ਛੱਡ ਕੇ ਖੜੋਤੇ, ਖਿੰਨ ਹੈ ਮਾਏ, ਇੱਕ ਪਾਸੇ ਹੋ ਜਾਂਦੇ ਨੇ ਸਾਰੇ, ਇੱਕ ਪਲ ਨਹੀਂ ਲੱਗਦਾ, ਅੱਖ ਝਮਕਦੇ ਸਮੇਂ 'ਚ ਹੀ। ਦੇਖੋ ਕੁਦਰਤ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ, ਅਸੀਂ ਭੁੱਲ ਜਾਂਦੇ ਹਾਂ। ਕੁਦਰਤ 'ਤੇ ਬੜਾ ਕੁਛ ਦਿਖਾਉਂਦੀ ਹੈ, ਕੁਦਰਤ 'ਚ ਹੀ ਕਾਦਰ ਵੱਸਦਾ, ਬਲਹਾਰੀ ਕੁਦਰਤ ਵਸਿਆ। ਸਾਨੂੰ ਕੁਦਰਤ ਨੇ ਬੜਾ ਕੁਛ ਸਿਖਾਇਆ ਹੈ, ਪਰ ਅਸੀਂ ਸਿੱਖ ਕੇ ਫਿਰ ਭੁੱਲ ਜਾਂਦੇ ਹਾਂ। ਅੱਜ ਜਦੋਂ ਕਰੋਨਾ ਆਇਆ ਤਾਂ ਕਿੰਨੇ ਅਸੀਂ ਵਾਅਦੇ ਕੀਤੇ ਸੀ, ਭੁੱਲ ਗਏ ਨਾ ਜਦੋਂ ਸਮਾਂ ਲੰਘਿਆ। ਅਤੇ ਉਹ ਵੀ ਸੀਨ ਦੇਖਣ ਨੂੰ ਮਿਲੇ ਨਾ, ਜਦੋਂ ਆਪਣੇ ਵੀ ਇੱਕ ਛਿੰਨ ਵਿੱਚ ਪਰਾਏ ਹੋ ਗਏ, ਉਹ ਕਹਿੰਦੇ ਅਸੀਂ ਹੱਥ ਨਹੀਂ ਲਾਉਣਾ, ਕਿਤੇ ਇਹਨੂੰ ਹੱਥ ਲਾਇਆ ਤਾਂ ਸਾਨੂੰ ਨਾ ਕਰੋਨਾ ਹੋ ਜਾਏ। ਜਿਸ ਮਾਂ ਨੇ ਜੰਮਿਆ ਪਾਲਿਆ ਵੱਡਾ ਕੀਤਾ, ਅੱਜ ਉਹਨੂੰ ਹੱਥ ਲਾਉਣ ਤੋਂ ਵੀ ਡਰ ਲੱਗਦਾ ਹੈ। ਜਿਸ ਪਿਤਾ ਨੇ ਉਂਗਲ ਪੜਨ ਪਕੜ ਕੇ ਚੱਲਣਾ ਸਿਖਾਇਆ, ਇੱਕ ਪਾਸੇ ਹੋ ਗਿਆ ਖਲੋ ਕੇ, ਕਹਿੰਦਾ ਮੈਂ ਹੱਥ ਨਹੀਂ ਲਾਉਣਾ, ਕਿਤੇ ਇਹ ਕਰੋਨਾ ਇਹ ਬਿਮਾਰੀ ਮੈਨੂੰ ਨਾ ਹੋ ਜਾਏ। ਕੁਦਰਤ ਨੇ ਦਿਖਾਇਆ ਨਾ, ਉੱਥੇ ਨਹੀਂ ਬੰਦੇ ਦੀ ਬੋਲ ਜਿਹੜੀ ਆ ਬੋਲ ਨਿਕਲੇ, ਬੋਲਤੀਆਂ ਬੰਦ ਹੋ ਗਈਆਂ, ਪੂਰੀ ਦੁਨੀਆ ਦੀ ਬੋਲਤੀ ਬੰਦ ਕਰਾਤੀ, ਪੂਰੀ ਦੁਨੀਆ ਦੇ ਮੂੰਹ ਨੂੰ ਤਾਲੇ ਲਗਾ ਦਿੱਤੇ ਕੁਦਰਤ ਨੇ। ਉਹ ਦਿਖਾਇਆ ਸੀ, ਪਰ ਸੰਭਲਣ ਵਾਲੇ ਸੰਭਲ ਗਏ, ਨਹੀਂ ਸੰਭਲਣ ਵਾਲੇ ਅੱਜ ਵੀ ਭਟਕ ਰਹੇ ਨੇ। ਭਾਦੋਏ ਭਰਮ ਭੁਲਾਣੀਆਂ, ਉਹ ਅੱਜ ਵੀ ਭਟਕ ਰਹੇ ਨੇ। ਮਹਾਰਾਜ ਕਹਿੰਦੇ ਜ਼ਿੰਦਗੀ ਦੀ ਤੇਰੀ ਸੱਚਾਈ ਹੈ, ਛੱਡ ਖੜੋਤੇ ਖਿੰਨ ਹੈ ਮਾਹੇ, ਖਿੰਨ ਅੱਖ ਝਮਕਣ ਜਿੰਨੇ ਸਮੇਂ 'ਚ ਹੀ। ਤੂੰ ਅੱਖ ਬੰਦ ਕਰ, ਤੇਰੇ ਕੋਲ ਹੋਣਗੇ, ਅੱਖ ਬੰਦ ਕਰਕੇ ਖੋਲ ਤੇ ਪਰਾਏ ਹੋ ਜਾਣਗੇ, ਪਾਸੇ ਹੋ ਜਾਣਗੇ। ਜਿਨ ਸਿਉਂ ਲੱਗਾ ਹੈ, ਜਿਨ੍ਹਾਂ ਨਾਲ ਤੂੰ ਇੰਨਾ

ਮਹਾਰਾਜ ਜੀ ਕਹਿੰਦੇ ਜੇ ਤੂੰ ਬੰਦਗੀ ਨਾ ਨਾ ਕੀਤੀ, ਜੇ ਤੂੰ ਨਾਮ ਦੀ ਕਮਾਈ ਨਾ ਕੀਤੀ, ਫਿਰ ਧਿਆਨ ਰੱਖੀ ਜਿੱਦਣ ਜਿੰਦ ਨਿਕਲਣੀ ਹੈ ਨਾ, ਹੱਥ ਮਰੋੜੇ ਹੱਥ ਮੁਰਣਗੇ, ਤਨ ਕੱਪੇ ਸਰੀਰ ਕੰਬੇਗਾ, ਸਿਆਹੋ ਹੋਵਾ ਸੇਤ, ਸੇਤ ਕਹਿੰਦੇ ਚਿੱਟਾ, ਸਿਆਹੋ ਮਤਲਬ ਸਿਆਹੀ, ਚਿੱਟੇ ਰੰਗ ਵਾਂਗੂ, ਸ਼ਾਹੀ ਦੇ ਵਾਂਗੂ ਤੇਰਾ ਰੰਗ ਚਿੱਟਾ ਪੈ ਜਾਏਗਾ, ਕਿਉਂਕਿ ਖੂਨ ਪਾਣੀ ਬਣ ਜਾਣਾ ਨਾ। ਵੈਸੇ ਚਿੱਟਾ ਤੇ ਅੱਜ ਹੀ ਜਿਉਂਦੇ ਹੀ ਦੇਖਣ ਨੂੰ ਮਿਲਦਾ, ਹੁਣ ਖੂਨ ਪਾਣੀ ਬਣੀ ਜਾਂਦਾ, ਰਿਸ਼ਤੇ ਖਤਮ ਹੁੰਦੇ ਜਾ ਰਹੇ ਆ, ਆਪਸ ਵਿੱਚ ਜੋ ਪਿਆਰ ਮੁਹੱਬਤ ਹੈ ਉਹ ਖਤਮ ਹੁੰਦਾ ਜਾ ਰਿਹਾ। ਅਗਾਂਹ ਬੱਚਿਆਂ ਨੂੰ ਰਿਸ਼ਤਿਆਂ ਦਾ ਪਤਾ ਹੀ ਕੋਈ ਨਹੀਂ, ਉਹਨਾਂ ਦੀ ਅਹਿਮੀਅਤ ਨਹੀਂ ਪਤਾ, ਇੱਕ ਦੂਜੇ ਦਾ ਸਤਿਕਾਰ, ਇੱਕ ਦੂਜੇ ਦੀ ਰਿਸਪੈਕਟ ਕਿੱਦਾਂ ਕਰਨੀ ਹੈ ਉਹ ਭੁੱਲਦਾ ਜਾ ਰਿਹਾ। ਸਭ ਕੁਝ ਖੂਨ ਪਾਣੀ ਬਣਦਾ ਜਾ ਰਿਹਾ, ਇੱਕ ਦਿਨ ਤਾਂ ਬਣਨਾ ਹੀ ਬਣਨਾ। ਜਿਸ ਦਿਨ ਆਖਰੀ ਦਮ ਨਿਕਲ ਗਿਆ, ਸਰੀਰ ਵਾਲਾ ਸਾਰਾ ਖੂਨ ਪਾਣੀ ਹੋ ਜਾਏਗਾ, ਪਰ ਅੱਜ ਜਿਉਂਦਿਆਂ ਵੇਖਣ ਨੂੰ ਮਿਲ ਰਿਹਾ ਪਾਣੀ ਹੋ ਗਿਆ। ਮਹਾਰਾਜ ਕਹਿੰਦੇ ਛੱਡ ਖੜੋਤੇ ਖਿੰਨ ਹੈ ਮਾਹੇ ਜਿਨਸ ਲੱਗਾ ਹੈ, ਇਹ ਮਰਨ ਤੋਂ ਬਾਅਦ ਤੇ ਛੱਡ ਤੂੰ ਨਹੀਂ ਨਾ ਦੇਖਣਾ, ਪਰ ਜਿਉਂਦਿਆਂ ਜੀ ਦੇਖ ਸਕਦਾ। ਅੱਜ ਕਿੰਨੇ ਬਿਰਧ ਆਸ਼ਰਮ ਖੁੱਲ ਗਏ ਨੇ, ਉਹਨਾਂ 'ਚ ਬੈਠੇ ਮਾਂ ਬਾਪ ਉਹਨਾਂ ਦੇ ਬੱਚਿਆਂ ਦਾ ਬਲੱਡ ਪਾਣੀ ਹੋ ਚੁੱਕਾ ਹੈ, ਜਿਹੜੇ ਜਿਨ੍ਹਾਂ ਨੇ ਜੰਮਿਆ ਪਾਲਿਆ ਵੱਡਿਆ ਕੀਤਾ ਉਹਨਾਂ ਨੂੰ ਘਰ 'ਚ ਇੱਕ ਰੂਮ ਨਹੀਂ ਮਿਲਿਆ, ਇੱਕ ਥਾਂ ਨਹੀਂ ਮਿਲੀ, ਇੱਕ ਕਮਰਾ ਨਹੀਂ ਮਿਲਿਆ ਘਰ 'ਚ, ਗੈਸਟ ਰੂਮ ਤਾਂ ਬਣ ਗਿਆ, ਗੈਸਟ ਰੂਮ ਤਾਂ ਬਣ ਗਿਆ ਵੀ 10 ਆ ਜਾਣ, 20 ਆ ਜਾਣ, 50 ਆ ਜਾਣ, ਪਰਵਾਹੀ ਕੋਈ ਨਹੀਂ, ਪਰ ਮਾਂ ਬਾਪ ਲਈ ਇੱਕ ਕਮਰਾ ਨਹੀਂ ਬਣਿਆ। ਗੈਸਟ ਰੂਮ ਤੇ ਅਸੀਂ ਬੜਾ ਵਧੀਆ ਬਣਾ ਲਿਆ ਵੀ ਇੱਥੇ ਜਿੰਨੇ ਗੈਸਟ ਆਉਣਗੇ ਉਹ ਇੱਥੇ ਰਹਿਣਗੇ, ਉਹਨਾਂ ਦੀਆਂ ਸਹੂਲਤਾਂ, ਪਰ ਮਾਂ ਬਾਪ ਵਾਸਤੇ ਉਹਨਾਂ ਨੂੰ ਥਾਂ ਨਹੀਂ ਮਿਲੀ। ਛੱਡ ਖੜੋਤੇ ਖਿੰਨ ਹੈ ਮਾਹੇ, ਇੱਕ ਖਿੰਨ ਦੇ ਵਿੱਚ ਪਾਸੇ ਹੋ ਗਏ, ਮਾਂ ਬਾਪ ਕਹਿਣ ਤੋਂ ਵੀ ਇਨਕਾਰ ਕਰ ਦਿੱਤਾ ਵੀ ਇਹ ਸਾਡੇ ਕੁਛ ਨਹੀਂ ਲੱਗਦੇ। ਸਤਿਗੁਰੂ ਮਹਾਰਾਜ ਪਾਤਸ਼ਾਹ ਕਿਰਪਾ ਕਰਨ, ਮਹਾਰਾਜ ਕਹਿੰਦੇ ਧਿਆਨ ਰੱਖੀ ਜਿੱਦਣ ਆਖਰੀ ਦਮ ਨਿਕਲਣਾ, ਹੱਥ ਮਰੋੜੈ ਤਨ ਕਪੇ ਸਿਆਹੋ ਹੋਵਾ ਸੇਤ, ਰੰਗ ਚਿੱਟਾ ਪੈ ਜਾਣਾ। ਇਸੇ ਲਈ ਮਹਾਰਾਜ ਨੇ ਕਿਹਾ ਸੀ ਚੇਤ ਗੋਬਿੰਦ ਆਰਾਧੀ ਹੈ ਹੋਵੇ ਆਨੰਦ ਕਣਾ, ਇਸੇ ਲਈ ਆਖਿਆ ਸੀ ਭਜੋ ਗੋਬਿੰਦ, ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਓ, ਤੇਰੀ ਜ਼ਿੰਦਗੀ ਦਾ ਲਾਹਾ ਹੈ, ਤੂੰ ਜਿਹਨੇ ਤੈਨੂੰ ਪੈਦਾ ਕੀਤਾ ਤੂੰ ਉਹਨੂੰ ਯਾਦ ਰੱਖ, ਉਹਨੂੰ ਚੇਤੇ ਕਰ, ਤੇ ਜੇ ਉਹਨੂੰ ਭੁੱਲ ਗਿਆ ਫਿਰ ਹਾਲਤ ਇੱਦਾਂ ਦੀ ਹੋਣੀ ਹੈ। ਇੱਕ ਮਹਾਰਾਜ ਜੀ ਸਾਨੂੰ ਸ਼ੀਸ਼ਾ ਦਿਖਾ ਰਹੇ, ਇਹ ਬਾਹਰ ਦੇ ਸ਼ੀਸ਼ੇ ਨੇ ਨਹੀਂ ਆ ਦਿਖਾਉਣਾ ਕੁਛ, ਜੋ ਅੱਜ ਦੇ ਸ਼ਬਦ ਵਿੱਚ ਸਾਨੂੰ ਮਹਾਰਾਜ ਜੀ ਸੀਨ ਦਿਖਾ ਰਹੇ ਨੇ ਇਹ ਬਾਹਰ ਦੇ ਸ਼ੀਸ਼ੇ 'ਚ ਨਹੀਂ ਦਿਖਾਈ ਦੇਣਾ, ਇਹ ਗੁਰਬਾਣੀ ਰੂਪੀ ਸ਼ੀਸ਼ੇ 'ਚ ਹੀ ਆਪਾਂ ਦੇਖ ਸਕਦੇ ਹਾਂ। ਸਤਿਗੁਰੂ ਮਹਾਰਾਜ ਜੀ

ਗਲ ਦੁਆਰ ਕੋ ਛੱਡ ਕੇ, ਮੈਂ ਛੱਡਤੇ ਸਾਰੇ ਦਰ, ਮੈਨੂੰ ਸਮਝ ਆ ਗਈ ਇੱਕ ਦੀ, ਹੁਣ ਮੈਂ ਇੱਕ ਨੂੰ ਛੱਡ ਕੇ ਬਹੁਤੇ ਦਰਾਂ 'ਤੇ ਨਹੀਂ ਜਾਣਾ। ਬਾਬਾ ਫਰੀਦ ਸਾਹਿਬ ਨੇ ਕਿੰਨੇ ਕਮਾਲ ਦੀ ਗੱਲ ਕਹੀ ਹੈ, ਕਹਿਣ ਲੱਗੇ ਫਰੀਦਾ ਬਾਰ ਪਰਾਇਆ ਵੈਸਣ ਸਾਈ ਮੁਝੇ ਨਾ ਦੇ, ਜੇ ਤੂੰ ਇਵੇਂ ਰੱਖ ਸੀ ਜਿਉਂ ਸਰੀਰ ਵਾਲੇ, ਮੈਂ ਪਿਆਰੇ ਤੇਰੇ ਦਰ ਤੋਂ ਬਿਨਾਂ ਕਿਸੇ ਹੋਰ ਦੇ ਬੂਹੇ ਨਹੀਂ ਬੈਠਣਾ, ਜੇ ਮੈਨੂੰ ਬੈਠਣ ਦਾ ਇਹ ਸਮਾਂ ਬਣ ਗਿਆ ਨਾ ਤੇ ਮੇਰੀ ਜਿੰਦ ਕੱਢ ਲਈ, ਪਰ ਮੈਂ ਕਿਸੇ ਦੂਜੇ ਦੇ ਦਰ 'ਤੇ ਨਹੀਂ ਬੈਠਣਾ। ਇੱਕ ਹੈ, ਇੱਕ ਨਾਲ ਜੁੜਿਆ, ਮੇਰਾ ਮਾਲਕ ਇੱਕ ਹੈ, ਖਸਮ ਇੱਕ ਹੈ। ਇਸ ਲਈ ਜਦੋਂ ਸਮਝ ਆ ਗਈ ਫਿਰ ਸਗਲ ਦੁਆਰ ਕੋ ਛੱਡ ਕੇ ਗਏ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸਤਿਗੁਰੂ ਮਹਾਰਾਜ ਜੀ ਤੁਹਾਡੀ ਸ਼ਰਨ ਦੇ ਵਿੱਚ ਆਉਣਾ ਚਾਹੁੰਦੇ ਹਾਂ, ਕਿਉਂਕਿ ਗਤੀ ਤੁਹਾਡੀ ਸ਼ਰਨ ਵਿੱਚ ਆ ਕੇ ਆਉਣੀ ਹੈ। ਸ਼ਰਨਾ ਗਤੀ, ਸ਼ਰਨ ਆ ਗਤੀ, ਤੁਹਾਡੀ ਸ਼ਰਨ ਵਿੱਚ ਆ ਕੇ ਹੀ ਗਤੀ ਹੋਣੀ ਹੈ, ਕਲਿਆਣ ਹੋਣਾ, ਮੁਕਤੀ ਹੋਣੀ ਹੈ, ਨਹੀਂ ਤਾਂ ਮਰਨ ਤੋਂ ਬਾਅਦ ਵੀ ਸਾਡੀ ਗਤੀ ਕਰਾਈ ਜਾਂਦੇ ਆ। ਤੁਸੀਂ ਜਾਓ, ਉਹ ਕਹਿੰਦੇ ਜੀ ਆਹ ਪਿੰਡ ਦਾਨ ਕਰ ਦਿਓ, ਅੱਜ ਆਹ ਦਾਨ ਕਰ ਦਿਓ ਫਲਾਣੇ ਬੰਦੇ ਦੇ ਨਾਂ 'ਤੇ, ਗਤੀ ਹੋ ਜਾਏਗੀ, ਮੁਕਤੀ ਹੋ ਜਾਏਗੀ, ਪਰ ਉਹਦੀ ਸ਼ਰਨ ਵਿੱਚ ਆਉਣ ਤੋਂ ਬਿਨਾਂ ਤਾਂ ਗਤੀ ਹੋ ਹੀ ਨਹੀਂ ਸਕਦੀ। ਉਹਦੇ ਨਾਮ ਦੀ ਕਮਾਈ ਕੀਤਿਆਂ ਬਿਨਾਂ ਤੇ ਗਤੀ ਹੋ ਹੀ ਨਹੀਂ ਸਕਦੀ, ਕਲਿਆਣ ਹੋ ਹੀ ਨਹੀਂ ਸਕਦਾ। ਇਸ ਲਈ ਮਹਾਰਾਜ ਜੀ ਅਸੀਂ ਤੁਹਾਡੀ ਸ਼ਰਨ ਵਿੱਚ ਆਉਣਾ ਚਾਹੁੰਦੇ ਹਾਂ। ਸ਼ਰਨ ਆ ਐੜਾ ਜਿਹੜਾ ਕੰਨਾ ਲੱਗਾ ਹੋਇਆ, ਆ ਤੁਹਾਡੀ ਸ਼ਰਨ ਵਿੱਚ ਆ ਗਤੀ, ਤਾਂ ਹੀ ਸਾਡੀ ਗਤੀ ਹੋ ਸਕਦੀ ਹੈ। ਇਸ ਲਈ ਚਰਨ ਬੋਹਿਥ ਪ੍ਰਭ ਦੇਤ, ਪ੍ਰਭੂ ਜੀ ਆਪਣੇ ਚਰਨਾਂ ਰੂਪੀ ਜਹਾਜ਼ ਦੇ ਦਿਓ, ਤਾਂ ਕਿ ਅਸੀਂ ਸਵਾਰ ਹੋ ਕੇ ਉਸ ਜਹਾਜ਼ ਵਿੱਚ ਬੈਠ ਕੇ ਤੁਹਾਡੀ ਸ਼ਰਨ ਵਿੱਚ ਆ ਜਾਈਏ, ਕਿਉਂਕਿ ਬਾਹਰ 'ਤੇ ਹਜੇ ਕੋਈ ਐਸਾ ਜਹਾਜ਼ ਬਣਿਆ ਨਹੀਂ। ਮੁਲਕਾਂ ਨੇ ਆਪਣੇ ਆਪਣੇ ਜਹਾਜ਼ ਤਾਂ ਬਣਾ ਲਏ ਨੇ ਇੱਕ ਮੁਲਕ ਤੋਂ ਦੂਜੇ ਜਾਣ ਲਈ, ਪਰ ਆਹ ਜਹਾਜ਼ ਨਹੀਂ ਅਜੇ ਕਿਸੇ ਬੰਦੇ ਨੇ ਬਣਾਇਆ ਜਿਹੜਾ ਪ੍ਰਭੂ ਦੀ ਸ਼ਰਨ ਉਹਦੀ ਹਜ਼ੂਰੀ ਵਿੱਚ ਲੈ ਜਾਏ। ਉਹ ਪ੍ਰਭੂ ਨਹੀਂ ਬਣਾਇਆ, ਉਹ ਵਾਹਿਗੁਰੂ ਨਹੀਂ ਬਣਾਇਆ ਜਹਾਜ਼। ਉਹ ਕਿਹੜਾ ਜਹਾਜ਼ ਹੈ? ਗੁਰ ਜਹਾਜ਼ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਏ। ਉਹ ਮਲਾਹ ਵੀ ਉਹਨੇ ਹੀ ਬਣਾਇਆ ਤੇ ਜਹਾਜ਼ ਵੀ ਉਹਨੇ ਬਣਾਇਆ, ਔਰ ਜਿਹਨੂੰ ਜਹਾਜ਼ ਬਣਾਇਆ ਮਲਾਹ ਵੀ ਉਹਨੂੰ ਹੀ ਬਣਾਇਆ। ਜਹਾਜ਼ ਹੋਰ ਕਿਸੇ ਨੇ ਬਣਾਇਆ ਤੇ ਪਾਇਲਟ ਚਲਾਉਣ ਵਾਲਾ ਹੋਰ ਹੁੰਦਾ ਹੈ, ਉਹਦਾ ਮਾਲਕ ਕੋਈ ਹੋਰ ਹੁੰਦਾ ਹੈ, ਪਰ ਇੱਥੇ ਜਹਾਜ਼ ਵੀ ਉਹਨੇ ਬਣਾਇਆ ਤੇ ਮਲਾਹ ਵੀ ਉਹਨੇ ਹੀ ਬਣਾਇਆ। ਕਾਹਦੇ ਲਈ ਬਣਾਇਆ? ਤਾਂ ਕਿ ਇਸ ਜਹਾਜ਼ ਵਿੱਚ ਆ ਕੇ ਸਵਾਰ ਹੋਵੋ, ਇਹ ਜਹਾਜ਼ ਤੁਹਾਨੂੰ ਉਹਦੀ ਸ਼ਰਨ ਵਿੱਚ ਲੈ ਜਾਏਗਾ। ਵਾਹਿਗੁਰੂ ਆ ਤੁਸੀਂ ਅਕਸਰ ਪੜ੍ਹਦੇ ਹੋ, ਗੁਰਬਾਣੀ ਨਹੀਂ ਹੈ ਪਰ ਅਕਸਰ ਆਪਾਂ ਪੜ੍ਹਦੇ ਹੁੰਦੇ ਹਾਂ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ। ਪਹਿਲਾਂ ਚੜਾਂਗੇ ਜਹਾਜ਼ ਵਿੱਚ, ਗੁਰੂ ਵਾਲੇ ਬਣਾਂਗੇ ਤਾਂ ਹੀ ਪਾਰ ਹੋਵਾਂਗੇ, ਅਸੀਂ ਤੇ ਹਜੇ ਗੁਰੂ ਵਾਲੇ ਨਹੀਂ ਬਣ ਰਹੇ। ਗੁਰੂ ਵਾਲੇ ਕਿੱਦਾਂ ਬਣਾਂਗੇ? ਜਦੋਂ ਗੁਰੂ ਮਹਾਰਾਜ ਨੂੰ ਆਪਣਾ ਆਪਾ ਸਮਰਪਿਤ ਕਰਾਂਗੇ, ਜਦੋਂ ਗੁਰੂ ਦੇ ਦਿੱਤੇ ਉਪਦੇਸ਼ ਨੂੰ ਸੁਣਾਂਗੇ, ਮੰਨਾਂਗੇ, ਜਦੋਂ ਗੁਰੂ ਪਾਤਸ਼ਾਹ ਦੇ ਹੁਕਮ ਮੁਤਾਬਕ ਚੱਲਾਂਗੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜਦੋਂ ਸਮਝ ਆ ਗਈ ਕਿ ਜਿਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ, ਫਿਰ ਹੱਥ ਜੁੜ ਗਏ, ਵਾਹਿਗੁਰੂ ਜੀ ਤੁਹਾਡੀ ਸ਼ਰਨ ਵਿੱਚ ਆਉਣਾ ਚਾਹੁੰਦੇ ਹਾਂ।

ਅਗਲੀ ਪੰਕਤੀ ਚ ਕਲੀਅਰ ਕਰਤਾ ਨਾ ਜਹਾਜ਼ ਦਾ ਨਾਮ ਬੋਹਿਤ। ਅਗਲੀ ਪੰਕਤੀ ਚ ਗੁਰ, ਗੁਰੂ ਜਹਾਜ਼ ਹੈ। ਜਿਨ੍ਹਾਂ ਨੂੰ ਗੁਰੂ ਨੇ ਰੱਖ ਲਿਆ ਆਪਣੀ ਜਹਾਜ਼ ਵਿੱਚ ਬਿਠਾ ਕੇ ਗੁਰੂ ਵਾਲਾ ਬਣਾ ਦਿੱਤਾ, ਸੇ ਭਾਦੋਏ ਨਰਕ ਨ ਪਾਈਐ। ਉਹ ਕਦੇ ਵੀ ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ, ਉਹ ਕਦੇ ਆਪਣੇ ਰਸਤੇ ਤੋਂ ਖੁੰਝਦੇ ਨਹੀਂ, ਭਟਕਦੇ ਨਹੀਂ ਹੈ, ਉਹ ਇੱਕ ਦੇ ਨਾਲ ਜੁੜ ਜਾਂਦੇ ਆ। ਉਹ ਨਰਕ ਕੀ ਹੈ? ਨਰਕ ਹੁੰਦਾ ਜੰਮਣ ਮਰਨ, ਆਵਾਗਮਨ। ਕੋਈ ਨਰਕ ਵੱਖਰਾ ਨਹੀਂ ਬਣਿਆ ਜਿੱਥੋਂ ਕੱਢ ਕੇ ਸਾਨੂੰ ਲਿਆਉਣਾ ਹੈ, ਕੋਈ ਆਸਮਾਨ ਜਾਂ ਪਹਾੜ ਤੇ ਕਿਤੇ ਨਹੀਂ, ਇੱਥੇ ਹੀ ਹੈ ਸਾਰਾ ਕੁਛ। ਇਹ ਜੰਮਣ ਮਰਨ ਸਭ ਤੋਂ ਵੱਡਾ ਨਰਕ ਬਣਿਆ। ਕਦੇ ਕਿਸੇ ਜੂਨੀ ਪੈ ਗਏ, ਕਦੇ ਕਿਸੇ ਜੂਨੀ ਪੈ ਗਏ, ਕਦੇ ਕਿਸੇ ਜੂਨੀ। ਪਰ ਜਦੋਂ ਗੁਰੂ ਰੂਪੀ ਜਹਾਜ਼ ਨੇ ਆਪਣੇ ਚਰਨਾਂ 'ਚ ਰੱਖ ਲਿਆ, ਗੁਰਬਾਣੀ ਨਾਲ ਜੋੜ ਦਿੱਤਾ।

ਸੁਹਾਵਣਾ ਹੋ ਜਾਏ, ਸੁਖਦਾਈ ਹੋ ਜਾਏ, ਫਿਰ ਅੱਜ ਅਰਦਾਸ ਬੇਨਤੀ ਕਰਨੀ ਹੈ। ਕਿਹੜੀ ਕਰਨੀ ਹੈ? ਉਹ ਦੇਖਣਾ। ਅਸੀਂ ਇਹ ਅਰਦਾਸ ਕਰਨੀ ਹੈ ਕਿ ਬਹੁਤ ਜਨਮ ਬਿਛਰੇ ਥੇ ਮਾਦੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਭਇਓ ਦਰਸ਼ਨ। ਮਹਾਰਾਜ ਜੀ, ਅਸੀਂ ਸਾਰੇ ਦਰ ਛੱਡ ਕੇ ਤੁਹਾਡੇ ਦਰ 'ਤੇ ਆਏ ਹਾਂ, ਸਾਡੇ 'ਤੇ ਇੱਕ ਤਰਸ ਕਰ ਦਿਓ, ਸਾਡੇ 'ਤੇ ਇੱਕ ਕਿਰਪਾ ਕਰ ਦਿਓ, ਤਾਂ ਕਿ ਅਸੀਂ ਇਹ ਜਿਹੜੇ ਜੰਮਣ ਮਰਨ ਵਾਲਾ ਨਰਕ ਬਣਿਆ ਇਹਦੇ ਵਿੱਚੋਂ ਸਦਾ ਲਈ ਮੁਕਤ ਹੋ ਸਕੀਏ। ਇਸ ਲਈ ਸਾਡੇ 'ਤੇ ਕਿਰਪਾ ਕਰੋ। ਇਹ

ਗੁਰੂ ਮਹਾਰਾਜ ਕਿਰਪਾ ਕਰਨ। ਇਸੇ ਤਰ੍ਹਾਂ ਸਾਨੂੰ ਤੁਹਾਨੂੰ ਸਭਨਾਂ ਨੂੰ ਆਪਣੇ ਚਰਨੀ ਲਾ ਲੈਣ, ਰੱਬੀ ਬਾਣੀ ਦੇ ਨਾਲ ਅਸੀਂ ਜੁੜ ਜਾਈਏ, ਬਾਣੀ ਬਾਣੀ ਦੇ ਧਾਰਨੀ ਹੋ ਜਾਈਏ, ਇੱਕ ਨਾਲ ਜੁੜ ਜਾਈਏ, ਇੱਕ ਉਹ ਓਅੰਕਾਰ। ਜਦੋਂ ਇੱਕ ਨਾਮ ਰੰਗ ਵਿੱਚ ਰੰਗੇ ਜਾਵਾਂਗੇ, ਇੱਕ ਨਾਮ ਦਾ ਸ਼ਿੰਗਾਰ ਕਰ ਲਾਂਗੇ, ਫਿਰ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ, ਆਪੇ ਮੇਲੇ ਵਾਲਾ ਜੀਵਨ ਬਣ ਜਾਏਗਾ। ਤੁਹਾਡੇ ਸਾਰਿਆਂ ਦੀਆਂ ਹਾਜ਼ਰੀਆਂ ਲਿਖੇ ਲੱਗਣ, ਚੜ੍ਹਦੀ ਕਲਾਂ ਵਾਲਾ ਜੀਵਨ ਵਾਹਿਗੁਰੂ ਜੀ ਬਖਸ਼ਣ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਸੋਝੀ ਦੇ ਕੇ ਨਿਵਾਜਣ ਜੀ। ਇਹ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਨਾਨਕ ਦਾਸ। ਬੋਲੋ ਜੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ। ਜਿਸ ਡਿਠੈ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ ਕਰਨੋ ਨਿਧਾ ਬਿਤਾਏ। ਸਭ ਥਾਈ ਹੋਏ ਸਹਾਏ, ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰੀਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਸਕਿਆ, ਦੇਖ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ ਤਿਨਾ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਘਟਾਏ, ਖੋਪਰੀਆਂ ਲਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਨਾਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ,

ਪੰਜਾਬ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਾਂ ਖਾਲਸਾ ਜੀ ਸਾਹਿਬ ਤਾਹਾਂ ਤਾਰ ਸਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਨਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੇ ਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਹੇ ਨਮਾਨਿਆਂ ਦੇ ਮਾਨ ਨਿਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਵਾਹਨਾਂ ਅੰਦਰ ਸ੍ਰੀ ਆਸਾ ਦੀ ਵਾਰ ਦੇ ਸ਼ਬਦ ਕੀਰਤਨ ਗੁਰਬਾਣੀ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਦਰੋਂ ਘਰੋਂ ਗੁਰ ਸਿੱਖੀ ਜੀਵਨ।

ਵਿੱਚ ਬਤੀਤ ਕਰਵਾਵਨਾ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸਾਦ ਜੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਾਉਣ ਦੀ ਸਮਰੱਥਾ ਬਖਸ਼ੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

Let's go.

Thank you.

ਤੂੰ ਠਾਕੁਰ ਤੂੰ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨ ਜਾਣੈ ਤੁਮਰਾ ਅੰਤ ਉਚੇ ਤੇ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨ ਨਾਨਕ ਦਾਸ ਸਦਾ ਕੁਰ ਬੋਲੋ ਜੀ ਵਾਹਿਗੁਰੂ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

दर्शन प्यासी दिन सरात चितवो अन दिन नीता।

ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਨ ਜਮ ਪਾਸ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ,

से भगत भले जन नानक जी, जो भावह मेरे हर भगवंता। तू आदि पुरख पर

ਤੂੰ ਕਰਤਾ ਸਚਿਆਰ ਮੈਂਡਾ ਸਾਈ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹੋ ਪਾਈ ਰਹਾਉ।

ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੁੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੀ

ਸ੍ਰੀ ਅਸਤੁਜ ਜੂ ਕਰਿਓ ਰੱਛਾ, ਰਾਖ ਲਿਹੋ ਮੋਹਿ ਰਾਖਣਹਾਰੇ, ਸਾਹਿਬ ਸੰਤ।

ਸਾਨ ਅਨੇਕ ਕਹਿ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ

ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤ ਜੀ ਸਹਾਇ ਵਾਰ ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ

ਰਾਜ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ ਤਨ ਆਰਿਆਂ ਨਾਲ ਚਿਰਾਏ ਗਏ।

ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ।

ਆਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇਸ ਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਏ, ਖੁੱਲ੍ਹੇ ਦਰਸ਼ਨ ਦੀਦਾਰ ਅਤੇ

ਹਜੂਰ ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ, ਸ਼ਬਦ ਚੌਂਕੀ,

दर्शन प्यासी दिन सुरात चितवहो अन दिन नीत खोल कप

कर्ता पुरुष निरपो निर्वैरो अकाल मूरत अजुनी सैभं गुरप्रसाद

जुगु जुग अटल चवर शतर अर तख्त दे मालक धन धन श्री गुरु ग्रंथ साहिब सच्चे पातशाह जी ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਰਾਤਰੀ ਵੇਲੇ ਦੇ ਦੀਵਾਨਾਂ ਅੰਦਰ ਜੁੜਮਿਲ ਬੈਠੇ ਗੁਰੂ ਪਿਆਰ ਵਾਲਿਓ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਆ ਹੈ। ਆਓ ਗੁਰੂ ਪਿਆਰ ਵਾਲਿਓ ਜਥੇ ਗੁਰੂ ਕੇ ਕੀਰਤਨੀਆਂ ਪਾਸੋਂ ਸਤਿਗੁਰੂ ਜੀ ਕੀ ਪਾਵਨ ਬਾਣੀ ਕੀਰਤਨ ਰੂਪ ਵਿੱਚ ਸਰਵਣ ਕਰਦਿਆਂ ਬਾਣੀ ਦਾ ਰਸ ਮਾਣ ਰਹੇ ਸਾਂ। ਜੋ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਇਹਨਾਂ ਪਾਵਨ ਅਸਥਾਨਾਂ ਤੋਂ ਆਪ ਸੰਗਤਾਂ ਸਰਵਣ ਕਰਦੀਆਂ ਹੋ, ਉਹ ਚੱਲ ਰਹੇ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਦੇ ਨਾਲ ਸਾਂਝ ਪਾਈਏ। ਪਿਛਲੇਰੇ ਦੀਵਾਨਾਂ ਦੇ ਅੰਦਰ ਆਪ ਸੰਗਤ ਨੇ ਇੱਥੋਂ ਕੁ ਤੱਕ ਇਤਿਹਾਸ ਸਤਿਗੁਰੂ ਜੀ ਕਾ ਸਰਵਣ ਕੀਤਾ ਸੀ ਕਿ ਭਾਈ ਦੁਨੀ ਚੰਦ ਜੰਗ ਤੋਂ ਡਰਦਾ ਹੋਇਆ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦੌੜ ਜਾਂਦਾ ਹੈ। ਆਪਣੇ ਨਾਲ ਉਹਨੇ ਕੁਝ ਕੁ ਸਾਥੀ ਵੀ ਆਪਣੇ ਲੈ ਲਏ, ਚਲੇ ਗਏ ਕਿਲ੍ਹੇ ਦੀ ਕੰਧ ਟੱਪ ਕੇ। ਜਦੋਂ ਕੰਧ ਟੱਪੀ ਰੱਸੇ ਦੇ ਨਾਲ ਲਮਕਦਿਆਂ ਹੋਇਆ ਅਤੇ ਰੱਸਾ ਟੁੱਟ ਜਾਂਦਾ ਹੈ, ਡਿੱਗ ਪੈਂਦਾ, ਇਹਦੀ ਲੱਤ ਟੁੱਟ ਜਾਂਦੀ ਹੈ, ਇਹਨੂੰ ਮੰਜੇ 'ਤੇ ਪਾ ਕੇ ਅਤੇ ਲੈ ਜਾਂਦੇ ਨੇ। ਦਿਨ ਚੜ੍ਹਿਆ, ਗੁਰੂ ਸਾਹਿਬ ਨੂੰ ਪਤਾ ਲੱਗਾ ਅਤੇ ਮਾਲਕ ਪਾਤਸ਼ਾਹ ਨੇ ਕਿਹਾ ਵੀ ਮੂਰਖ ਮੌਤ ਤੋਂ ਡਰਦਾ ਭੱਜਿਆ ਅਤੇ ਇਹਦੀ ਮੌਤ ਇਹਦੇ ਤੋਂ ਪਹਿਲਾਂ ਉੱਥੇ ਜਾ ਕੇ ਬੈਠੀ ਹੋਈ ਹੈ। ਇਹ ਘਰੇ ਆ ਗਿਆ ਜੀ ਅਤੇ ਘਰ ਆ ਕੇ ਮਨ ਦੇ ਅੰਦਰ ਬੜਾ ਕੁਝ ਸੋਚਦਾ ਹੈ ਵੀ ਜਦੋਂ ਜਿਹਨੂੰ ਵੀ ਪਤਾ ਲੱਗੇਗਾ ਵੀ ਮੈਂ ਉੱਥੋਂ ਦੌੜ ਕੇ ਆਇਆ ਅਤੇ ਮੇਰੀ ਬੇਇੱਜ਼ਤੀ ਹੋਵੇਗੀ। ਇਹਨੇ ਜੀ ਆਪਣੇ ਪਰਿਵਾਰ ਆਪਣੇ ਪੋਤਰਿਆਂ ਨੂੰ ਕਹਿ ਦਿੱਤਾ ਵੀ ਭਾਈ ਮੇਰਾ ਜਿਹੜਾ ਮੰਜਾ ਉਹ ਘਰ ਦੇ ਅੰਦਰ ਰੱਖ ਦਿਓ ਅਤੇ ਮੇਰੇ ਤੱਕ ਕੋਈ ਪਹੁੰਚੇ ਨਾ। ਇਸੇ ਤਰ੍ਹਾਂ ਕੀਤਾ ਗਿਆ ਜੀ। ਪਰ ਮਨ ਦੇ ਵਿੱਚ ਕਈ ਗਿਣਤੀਆਂ ਗਿਣਦਾ ਹੈ। ਜਦੋਂ ਰਾਤ ਪਈ ਅਤੇ ਸਰੀਰਕ ਕਿਰਿਆਵਾਂ ਮਲ ਤਿਆਗ ਸੋਧਣ ਦੇ ਵਾਸਤੇ ਜਦੋਂ ਉੱਠਿਆ ਅਤੇ ਇਹਦੇ ਮੰਜੇ ਦੇ ਹੇਠਾਂ ਹੀ ਇੱਕ ਸੱਪ ਬੈਠਾ, ਉਹਦੇ ਉੱਤੇ ਪੈਰ ਰੱਖਿਆ ਉਹਦੀ ਪੂੰਛ 'ਤੇ ਅਤੇ ਉਹਨੇ ਡੰਗ ਮਾਰੀ। ਜ਼ਹਿਰ ਸਰੀਰ ਅੰਦਰ ਚੜ੍ਹੀ, ਕੋਈ ਉਪਚਾਰ ਹੁੰਦਾ ਉਦੋਂ ਪਹਿਲਾਂ ਦੁਨੀ ਚੰਦ ਮਰ ਜਾਂਦਾ ਹੈ, ਇਹਦਾ ਸੰਸਕਾਰ ਕੀਤਾ ਜਾਂਦਾ ਹੈ ਅਤੇ ਸਾਰੇ ਪਾਸਿਓਂ ਇਹਦੇ ਪੋਤਰੇ ਜਿਹੜੇ ਨੇ ਉਹ ਇਹੀ ਸੁਣਦੇ ਨੇ ਵੀ ਵੇਖੋ ਭਾਈ ਸਾਰੀ ਉਮਰ ਗੁਰੂ ਘਰ ਦਾ ਖਾਧਾ ਪਰ ਹੁਣ ਉੱਥੋਂ ਦੌੜ ਕੇ ਆਪਦੀ ਜਾਨ ਬਚਾ ਕੇ ਭੱਜਦਾ ਆਇਆ ਹੈ। ਇੱਦਾਂ ਦੀਆਂ ਗੱਲਾਂ ਉਹਨਾਂ ਨੇ ਕੁਝ ਕੁ ਦਿਨ ਤਾਂ ਸੁਣੀਆਂ ਪਰ ਅਖੀਰ ਮਨ ਇਹ ਬਣਾਇਆ ਵੀ ਹੁਣ ਇਸ ਤਰ੍ਹਾਂ ਨਹੀਂ। ਉਹਨਾਂ ਨੇ ਅਨੰਦਪੁਰ ਸਾਹਿਬ ਜਾਣ ਦੀ ਵਿਉਂਤਬੰਦੀ ਬਣਾ ਲਈ।
ਆਪਣੇ ਨਾਲ ਉਹ ਉਹਨਾਂ ਸਿੱਖਾਂ ਨੂੰ ਵੀ ਲੈ ਗਏ ਜਿਹੜੇ ਦੁਨੀ ਚੰਦ ਦੇ ਨਾਲ ਆਏ ਸਨ, ਜਿਨ੍ਹਾਂ ਦੇ ਮਨ ਵਿੱਚ ਪਛਤਾਵਾ ਸੀ, ਉਹ ਵੀ ਵਾਪਸ ਅਨੰਦਪੁਰ ਸਾਹਿਬ ਮੁੜ ਗਏ। ਇੱਧਰੋਂ ਭੀਮ ਚੰਦ ਅਤੇ ਪਹਾੜੀ ਰਾਜੇ ਇਹ ਬੜੇ ਖੁਸ਼ ਨੇ ਵੀ ਅੱਜ ਅਸੀਂ ਜੰਗ ਜਿੱਤ ਲੈਣੀ ਹੈ, ਗੜੀ ਸਾਡੀ ਹੈ, ਕਿਉਂਕਿ ਅਸੀਂ ਹਾਥੀ ਦੇ ਮਗਰ ਜਾਣਾ। ਮਸਤ ਹਾਥੀ ਨੇ ਸਾਰਿਆਂ ਨੂੰ ਲਤਾੜਦੇ ਜਾਣਾ ਅਤੇ ਅਸੀਂ ਮਗਰ ਜਾ ਕੇ ਅਤੇ ਕਿਲ੍ਹੇ 'ਤੇ ਕਬਜ਼ਾ ਕਰ ਲੈਣਾ। ਭੀਮ ਚੰਦ ਬੜਾ ਪ੍ਰਸੰਨ ਹੈ। ਹੁਣ ਅਗਾਂਹ ਇਹ ਸਾਰੇ ਕਿਵੇਂ ਕਿਲ੍ਹੇ ਵੱਲ ਨੂੰ ਵੱਧਦੇ ਨੇ, ਅਨੰਦਪੁਰ ਸਾਹਿਬ ਦੇ ਲੋਹਗੜ੍ਹ ਦੇ ਕਿਲ੍ਹੇ ਵੱਲ ਨੂੰ, ਔਰ ਕਿਵੇਂ ਉਹ ਉੱਥੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਕੌਤਕ ਕਲਾ ਵਰਤਾਉਂਦੇ ਨੇ, ਆਓ ਆਪਾਂ ਇਤਿਹਾਸ ਦੇ ਅਗਲੇਰੇ ਪੰਨਿਆਂ ਨੂੰ ਵਿਚਾਰਨ ਦਾ ਯਤਨ ਕਰੀਏ। ਵਿਚਾਰਨ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਇਤਿਹਾਸ ਹੋਰ ਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ, ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਭਾਈ ਸੰਤੋਖ ਸਿੰਘ ਜੀ ਚੂੜਾਮਨੀ ਰਚੇਤਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ। ਲੜੀ ਜੋੜਦਿਆਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਪਹਾੜੀ ਸੈਨਾ ਬੜੀ ਖੁਸ਼, ਪਹਾੜੀ ਰਾਜੇ ਬੜੇ ਖੁਸ਼, ਗੜੀ ਸਾਡੀ ਹੈ, ਜੰਗ ਅਸੀਂ ਜਿੱਤਣੀ ਹੈ, ਅੱਜ ਸਾਡਾ ਕੋਈ ਰਾਹ ਨਹੀਂ ਰੋਕ ਸਕਦਾ, ਅੱਜ ਸਾਡਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਜਿਹੜੇ ਸਿਪਾਹੀ ਆਪਣੀਆਂ ਜਾਨਾਂ ਬਚਾਉਂਦੇ ਫਿਰਦੇ ਸੀ, ਲੁਕਦੇ ਫਿਰਦੇ ਸੀ, ਉਹ ਸਿਪਾਹੀ ਵੀ ਹੁਣ ਅੱਗੇ ਹੋ ਕੇ ਲੜਨ ਵਾਸਤੇ ਤਿਆਰ ਹੋ ਗਏ ਵੀ ਅੱਜ ਤਾਂ ਹਾਥੀ ਨਾਲ ਮੁਕਾਬਲਾ ਹੋਣਾ। ਇਹ ਸਾਰੇ ਜੀ ਬੜੇ ਉਤਸ਼ਾਹ ਵਿੱਚ ਨੇ। ਸਭ ਤੋਂ ਵੱਡੀ ਗੱਲ ਵੀ ਰਾਜਾ ਭੀਮ ਚੰਦ ਬੜਾ ਉਤਸ਼ਾਹ ਵਿੱਚ ਹੈ, ਉਹ ਬੜਾ ਉਤਸ਼ਾਹਿਤ ਹੈ। ਕਵੀ ਜੀ ਨੇ ਜ਼ਿਕਰ ਕੀਤਾ ਵੀ ਉਹਦੇ ਮਨ ਦੇ ਅੰਦਰ ਇੰਨਾ ਉਤਸ਼ਾਹ ਕਿ ਉਹਨੇ ਨਾ ਸਭ ਤੋਂ ਪਹਿਲਾਂ ਕੇਸਰੀ ਚੰਦ ਨੂੰ ਆਪਣੇ ਕੋਲ ਸੱਦਿਆ। ਤੋਰਨ ਤੋਂ ਪਹਿਲਾਂ ਗੜੀ ਵੱਲ ਨੂੰ, ਲੋਹਗੜ੍ਹ ਦੇ ਕਿਲ੍ਹੇ ਵੱਲ ਨੂੰ ਤੋਰਨ ਤੋਂ ਪਹਿਲਾਂ ਉਹਨੂੰ ਆਪਣੇ ਕੋਲ ਸੱਦਦਾ, ਆਪਣੇ ਪਾਸ ਸੱਦਦਾ ਅਤੇ ਆਪਣੇ ਕੋਲ ਸੱਦ ਕੇ ਨਾ ਕੇਸਰੀ ਚੰਦ ਨੂੰ, ਹੋਰ ਸਾਰੇ ਪਹਾੜੀ ਰਾਜਿਆਂ ਨੂੰ ਇਹਨੇ ਜਦੋਂ ਆਪਣੇ ਕੋਲ ਬੁਲਾਇਆ ਹੈ।
1: ਮੰਡੂਰੀ ਤੇ ਆਦਿਕ ਰਾਜੇ ਭਏ ਇਕੱਤਰ ਲੜਨ ਕੇ ਕਾਜੇ।
0: ਹੰਡੂਰੀਆ ਰਾਜਾ ਵੀ ਆ ਗਿਆ ਔਰ ਬਾਕੀ ਜਿਹੜੇ ਰਾਜੇ ਸੀ ਉਹ ਵੀ ਇਕੱਠੇ ਹੋ ਕੇ ਆ ਗਏ ਵੀ ਅੱਜ ਆਪਾਂ ਲੜਨਾ ਹੈ। ਭਾਈ ਹੁਣ ਚੇਤਾ ਰੱਖੋ, ਜਿਸ ਦਿਨ ਦੀ ਇਹ ਜੰਗ ਸ਼ੁਰੂ ਹੋਈ ਹੈ, ਪਹਾੜੀ ਰਾਜਿਆਂ ਨੇ ਜੰਗ ਸ਼ੁਰੂ ਕੀਤੀ ਹੈ, ਉਸ ਦਿਨ ਤੋਂ ਟਾਵਾਂ ਟਾਵਾਂ ਰਾਜਾ ਅੱਗੇ ਹੋ ਕੇ ਲੜ ਰਿਹਾ ਹੈ, ਕੋਈ ਵਿਰਲਾ ਨਹੀਂ, ਤੇ ਸਾਰੇ ਪਿੱਛੇ ਲੁਕਦੇ ਫਿਰਦੇ ਨੇ ਸਾਰੇ ਰਾਜੇ। ਪਰ ਜਦੋਂ ਇਹ ਵਿਉਂਤਬੰਦੀ ਬਣਾਈ ਕੇਸਰੀ ਚੰਦ ਨੇ ਵੀ ਮੈਂ ਆਪਣਾ ਹਾਥੀ ਲੈ ਕੇ ਅੱਗੇ ਜਾਊਂ, ਹੁਣ ਸਾਡੇ ਸਾਰੀ ਪਹਾੜੀ ਰਾਜੇ ਆ ਗਏ ਅੱਗੇ ਨੂੰ ਵੀ ਅਸੀਂ ਵੀ ਤੇਰੇ ਨਾਲ ਚੱਲਦੇ, ਉਹਨਾਂ ਨੂੰ ਇਹ ਹੈ ਵੀ ਹੁਣ ਸਾਡਾ ਮੁਕਾਬਲਾ ਨਹੀਂ ਹੋਣਾ ਕਿਸੇ ਤੋਂ, ਵੀ ਹਾਥੀ ਸਾਡੇ ਕੋਲ ਹੈ ਅਤੇ ਹੁਣ ਸਾਡਾ ਮੁਕਾਬਲਾ ਕਿਹਨੇ ਕਰ ਲੈਣਾ। ਇਸ ਲਈ ਪਹਾੜੀ ਰਾਜੇ ਸਾਰੇ ਇੱਕ ਥਾਂ 'ਤੇ ਇਕੱਠੇ ਹੋ ਗਏ, ਹੰਡੂਰੀਆ ਰਾਜਾ ਵੀ ਆ ਗਿਆ, ਬਾਕੀ ਰਾਜੇ ਵੀ ਆ ਗਏ ਔਰ ਕਾਹਦੇ ਵਾਸਤੇ ਵੀ ਅਸੀਂ ਹੁਣ ਅੱਗੇ ਹੋ ਕੇ ਲੜਾਂਗੇ। ਭਾਈ ਲੜਨ ਦਾ ਕਾਰਜ ਆਉਣ ਪਿਆ ਵੀ ਹੁਣ ਆਪਾਂ ਅੱਗੇ ਹੋ ਕੇ ਲੜਦੇ ਹਾਂ, ਆਪਾਂ ਜੰਗ ਕਰਨੀ ਹੈ। ਬਸ ਉਹ ਜੰਗ ਕਰਨ ਦੇ ਕਾਰਜ ਵਾਸਤੇ ਰਾਜੇ ਭੀਮ ਚੰਦ ਦੇ ਕੋਲ ਕੇਸਰੀ ਚੰਦ, ਹੰਡੂਰੀਆ ਰਾਜਾ ਤੇ ਬਾਕੀ ਸਾਰੇ ਰਾਜੇ ਇਕੱਠੇ ਹੁੰਦੇ ਹਨ।
1: ਬੈਠ ਇੱਕ ਥਲ ਗਜ ਮੰਗਵਾਇਓ, ਬਲੀ ਬਿਲੰਦ ਝੂਲ ਤੋਂ ਆਇਓ।
0: ਇੱਕ ਥਾਂ ਤੇ ਬਹਿ ਗਏ ਜੀ, ਕੇਸਰੀ ਚੰਦ ਨੇ ਹੁਕਮ ਕੀਤਾ, ਕਹਿੰਦੇ ਵੀ ਜਾਓ ਭਾਈ ਮੇਰਾ ਹਾਥੀ ਲੈ ਕੇ ਆਓ। ਹੁਣ ਹਾਥੀ ਲੈਣ ਚਲੇ ਗਏ। ਜਦੋਂ ਹਾਥੀ ਨੂੰ ਲੈਣ ਗਏ ਤੇ ਕਵੀ ਜੀ ਨੇ ਜ਼ਿਕਰ ਕੀਤਾ ਵੀ ਆਇਆ ਬੜਾ, ਇੱਕ ਤੇ ਵਿਸ਼ਾਲ ਬੜਾ ਹਾਥੀ, ਵੱਡਾ ਬੜਾ, ਬਲੀ ਬਹੁਤ ਹੈ, ਐ ਝੂਲਦਾ ਆਉਂਦਾ ਹਾਥੀ ਤੇ ਵੈਸੇ ਹੀ ਝੂਲ ਕੇ ਤੁਰਦਾ ਜੀ। ਹੁਣ ਤੇ ਉਹਨੂੰ ਨਸ਼ੇ 'ਚ ਧੁੱਤ ਕੀਤਾ ਹੋਇਆ ਸਾਰਨ, ਸਾਰੀ ਰਾਤ ਉਹਨਾਂ ਨੇ ਉੱਥੇ ਨਸ਼ਾ ਪਿਆਇਆ ਉਹਨੂੰ, ਤੇਜ਼ ਗਰਮ ਹੈ ਨਾ, ਉਹਨੂੰ ਤੇਜ਼ ਮਸਾਲੇ ਦਿੱਤੇ, ਕਈ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਉਹਨੂੰ ਖਵਾਈਆਂ ਅਤੇ ਉਹ ਝੂਲਦਾ ਆਉਂਦਾ। ਜਦੋਂ ਉਸ ਝੂਲਦੇ ਹੋਏ ਹਾਥੀ ਨੂੰ ਆਉਂਦਿਆਂ ਆਪਣੀਆਂ ਅੱਖਾਂ ਦੇ ਨਾਲ ਰਾਜੇ ਭੀਮ ਚੰਦ ਨੇ ਵੇਖਿਆ, ਰਾਜੇ ਭੀਮ ਚੰਦ ਨੇ ਵੇਖਿਆ, ਬੜਾ ਪ੍ਰਸੰਨ ਹੋਇਆ। ਕੇਸਰੀ ਚੰਦ ਵੇਖ ਕੇ ਬੜਾ ਖੁਸ਼ ਹੁੰਦਾ, ਝੂਲਦੇ ਹੋ ਹਾਥੀ ਤੇ ਕੇਸਰੀ ਚੰਦ ਦਾ ਹੀ ਹੈ ਨਾ, ਉਹਨੂੰ ਤੇ ਪਹਿਲਾਂ ਹੀ ਆਪਣੇ ਹਾਥੀ ਤੇ ਮਾਣ ਹੈ ਵੀ ਮੇਰਾ ਹਾਥੀ ਬਲਵਾਨ ਬੜਾ, ਬਲੀ ਬੜਾ ਏ। ਜਦੋਂ ਉਹਨੂੰ ਝੂਲਦਿਆਂ ਆਉਂਦਿਆਂ ਵੇਖਦਾ ਹੈ ਨਾ ਜੀ, ਕੇਸਰੀ ਚੰਦ ਨੂੰ ਵੀ ਚਾਅ ਚੜ੍ਹ ਜਾਂਦਾ ਵੀ ਅੱਜ ਇਹਦੇ ਨਾਲ ਜੰਗ ਕਰਨੀ ਹੈ, ਅੱਜ ਇਹਦੇ ਉੱਤੇ ਸਵਾਰ ਹੋ ਕੇ ਫੇਰ ਜੰਗ ਦੇ ਵਿੱਚ ਜਾਣਾ ਹੈ।
1: ਨਿਕਟ ਪਿਖੇ ਨਰ ਤਤ ਛਿਨ ਹੰਤਾ।
0: ਹੁਣ ਵੇਖਿਆ ਵੀ ਬੜਾ ਮਸਤ ਹੈ ਉਹ, ਔਰ ਵਿਸ਼ਾਲ ਵੀ ਬੜਾ, ਬਲੀ ਵੀ ਬੜਾ ਹੈ ਅਤੇ ਨਿਕਟ ਪਿਖੇ ਨਰ ਤਤ ਛਿਨ, ਜਦੋਂ ਵੀ ਉਹ ਵੇਖ ਆਪਣੇ ਨੇੜੇ ਕਿਸੇ ਵੀ ਮਨੁੱਖ ਨੂੰ ਵੇਖਦਾ ਉਹਨੂੰ ਉਸੇ ਵੇਲੇ ਮਾਰ ਦਿੰਦਾ। ਮਤਲਬ ਇੰਨਾ ਜ਼ਿਆਦਾ ਉਹ ਨਸ਼ੇ ਵਿੱਚ ਉਹਨੂੰ ਧੁੱਤ ਕੀਤਾ ਹੋਇਆ ਹਾਥੀ ਨੂੰ ਵੀ ਆਪਣੇ ਨਜ਼ਦੀਕ ਉਹ ਹੁਣ ਕਿਸੇ ਨੂੰ ਵੇਖਣਾ ਹੀ ਨਹੀਂ ਚਾਹੁੰਦਾ। ਜੇ ਉਹਨੂੰ ਕੋਈ ਆਪਣੇ ਨੇੜੇ ਦਿਸਦਾ ਅਤੇ ਉਹਨੂੰ ਉਸੇ ਵੇਲੇ ਮਾਰਨ ਦਾ ਯਤਨ ਕਰਦਾ, ਉਸੇ ਵੇਲੇ ਉਹਨੂੰ ਮਾਰ ਦਿੰਦਾ, ਹੈ ਨਾ, ਜੇ ਉਹਨੂੰ ਕੋਈ ਨਜ਼ਰ। ਇਸ ਤਰ੍ਹਾਂ ਜਦੋਂ ਉਸ ਆਉਂਦੇ ਹਾਥੀ ਨੂੰ ਇਹ ਵੇਖਦੇ ਖਾਨਾ
1: ਉਮਰ ਦਿਰਗ ਹਾਤ ਰਹੰਤੇ ਈਤ ਊਤ ਕੇਰਤ ਤਾਹੇ ਚਲੰਤੇ।
0: ਤੋਮਰ ਵੱਡੇ ਵੱਡੇ ਨੇਜੇ ਜਿਹੜੇ ਉਹ ਹੱਥਾਂ ਵਿੱਚ ਫੜੇ ਹੋਏ ਨੇ, ਔਰ ਜਿਸ ਪਾਸੇ ਨੂੰ ਤੋਰਨਾ ਉਸ ਪਾਸੇ ਵੱਲ ਨੂੰ ਉਹ ਲੈ ਕੇ ਅਤੇ ਉਹਨੂੰ ਤੋਰ, ਮਤਲਬ ਉਹਨੂੰ ਤੋਰਨ ਵਾਸਤੇ ਵੀ ਹੁਣ ਨੇਜਿਆਂ ਵਾਲੇ ਲੱਗੇ ਹੋਏ ਨੇ ਵੀ ਇੱਦਾਂ ਨਹੀਂ ਇਹਨੇ ਤੁਰਨਾ, ਵੀ ਇਹ ਤਾਂ ਇੱਕ ਪਾਸੇ ਨੂੰ, ਮਤਲਬ ਜਿਹੜੇ ਪਾਸੇ ਤੋਂ ਉਹਨੂੰ ਮੋੜਨਾ ਉਸ ਪਾਸੇ ਤੋਂ ਨੇਜੇ ਵਾਲੇ ਹੀ ਜਾ ਕੇ ਖੜੋ ਜਾਂਦੇ, ਦੂਜੇ ਪਾਸੇ ਉਹਨੂੰ ਮੋੜ ਦੇਣਾ। ਇਹ ਤੋਂ ਉਹ ਜਿਸ ਪਾਸੇ ਤੋਂ ਉਹਨੂੰ ਜਿੱਧਰ ਨੂੰ ਲੈ ਕੇ ਜਾਣਾ ਫਿਰ ਉਸ ਢੰਗ ਦੇ ਨਾਲ ਉਹਨੂੰ ਤੋਰ।

0: ਅਹਿਮ ਪੈਰ ਮੈਂ ਪਾਇਓ, ਸੰਗਲ ਉਹਦੇ ਪੈਰਾਂ ਵਿੱਚ ਪਾਏ ਹੋਏ ਨੇ। ਔਰ ਮਾਨਵ ਜਿਹੜੇ ਨੇ, ਮਨੁੱਖ ਜਿਹੜੇ ਨੇ, ਬੜਾ ਵੱਡਾ ਮਨੁੱਖਾਂ ਦਾ ਸਮੂਹ ਹੈ, ਅਗਰ ਜਿਨ੍ਹਾਂ ਨੇ ਉਹਨੂੰ ਅੱਗੇ ਤੋਰਿਆ ਹੋਇਆ ਵੀ ਤੁਰ ਪਾਈ, ਹੈ ਨਾ, ਉਹਨੂੰ ਬੰਨ ਕੇ ਨਾ ਚੰਗੀ ਤਰ੍ਹਾਂ ਵੀ ਕਾਬੂ ਵੀ ਕਰਨਾ, ਕਿਤੇ ਇਹ ਨਾ ਹੋਵੇ ਸਭ ਬੇਕਾਬੂ ਹੋ ਗਿਆ ਅਤੇ ਸਾਨੂੰ ਹੀ ਨਾ ਮਾਰ ਦੇਵੇ। ਇਸ ਲਈ ਕਾਬੂ ਕਰਨ ਲਈ ਉਹਨਾਂ ਨੇ ਉਹਦੇ ਪੈਰਾਂ 'ਚ ਸੰਗਲ ਵੀ ਪਾਏ ਹੋਏ, ਅਤੇ ਦੂਜਾ ਉਹਦੇ ਮਗਰ ਕਈ ਮਨੁੱਖ ਲੱਗੇ ਹੋਏ ਨੇ ਵੀ ਆਪਾਂ ਇਹਨੂੰ ਅੱਗੇ ਅੱਗੇ ਤੋਰਦੇ ਹਾਂ। ਇਸ ਤਰ੍ਹਾਂ ਜੀ ਉਹ ਸਾਰਾ ਪ੍ਰਬੰਧ ਉਹਨਾਂ ਨੇ ਕੀਤਾ ਹੈ।
1: ਮਸਾਲੇ ਗਰਮ ਕਨੇਰੇ ਨਿਜ ਤੇ ਹੋਇਓ ਮਸਤ ਵਡੇਰੇ,
0: ਬਹੁਤ ਸਾਰੇ ਮਸਾਲੇ ਉਹਨੂੰ ਦਿੱਤੇ ਹੋਏ ਨੇ ਜਿਸ ਕਰਕੇ ਉਹ ਵਡੇਰਾ ਵੱਡੇ ਰੂਪ ਦੇ ਵਿੱਚ ਮਤਲਬ ਮਸਤ ਹੋ ਚੁੱਕਾ। ਉਹ ਇੱਦਾਂ ਕਹਿ ਲਓ ਵੀ ਹੁਣ ਉਹ ਆਪਣੀ ਨਾ ਇੱਕ ਤੇ ਆਪਾਂ ਅਮੋੜ ਕਹਿ ਸਕਦੇ ਹਾਂ ਵੀ ਹੁਣ ਉਹ ਅਮੋੜ ਰੂਪ ਵਿੱਚ ਆ ਗਿਆ, ਵੀ ਹੁਣ ਨਹੀਂ ਮੁੜਦਾ। ਇੱਕ ਤੇ ਬਲੀ ਹੋਣ ਕਰਕੇ, ਅਤੇ ਦੂਜਾ ਜਿਵੇਂ ਆਪਾਂ ਆਮ ਮਨੁੱਖ ਨੂੰ ਵੀ ਕਹੀਏ ਨਾ ਵੀ ਜਿੱਡਾ ਮਰਜ਼ੀ ਕਮਜ਼ੋਰ ਹੋਵੇ, ਇਹਨੂੰ ਨਸ਼ਾ ਕਰਵਾ ਕੇ ਕੋਈ ਆਖੇ ਵੀ ਚੱਲ ਭਾਈ, ਇਹ ਵੀ ਅੱਗੇ ਬਣ ਤੁਰ ਪੈਂਦਾ ਦਲੇਰ ਬਣ ਕੇ ਵੀ ਮੈਂ ਬੜਾ ਵੱਡਾ ਸ਼ੇਰ ਹਾਂ ਭਾਈ, ਮੈਂ ਅੱਜ ਸਾਰੇ ਹੀ ਮਾਰ ਦੇਣੀ, ਨਸ਼ੇ 'ਚ ਅੰਨਾ ਹੋਇਆ ਆਪਣੀ ਸ਼ੁੱਧ ਬੁੱਧ ਭੁੱਲ ਜਾਂਦਾ। ਇਸੇ ਤਰ੍ਹਾਂ ਉਹ ਹਾਥੀ ਨੂੰ ਇਹਨਾਂ ਨੇ ਇੰਨਾ ਕੁ ਨਸ਼ਾ ਪਿਆਇਆ, ਇੰਨਾ ਕੁ ਤੇਜ਼ ਮਸਾਲੇ ਉੱਥੇ ਦਿੱਤੇ ਵੀ ਉਹ ਸ਼ੁੱਧ ਬੁੱਧ ਨਹੀਂ ਰਹੀ, ਉਹਨੂੰ ਵਿਸਰ ਗਿਆ ਆਪਣੀ ਸ਼ੁੱਧ ਬੁੱਧ, ਮਸਤ ਰੂਪ ਦੇ ਵਿੱਚ ਹੈ ਉਹ। ਅਤੇ ਕਵੀ ਜੀ ਕਹਿੰਦੇ ਵੀ ਹੁਣ ਨਾ ਦਏ ਮਸਾਲੇ ਗਰਮ ਕਨੇਰੇ, ਬਹੁਤ ਕਨੇਰੇ ਮਸਾਲੇ ਨਾ ਗਰਮ ਰੂਪ ਦੇ ਵਿੱਚ ਉਹਨੂੰ ਦਿੱਤੇ ਜਿਸ ਨਾਲ ਉਹ ਬਹੁਤ ਮਸਤ ਹੋਇਆ ਹੈ।
1: ਆਖ ਲਾਲ ਦਿਰਗ ਤੇ ਹੇਰਤ, ਈਤ ਊਤ ਤੋਂ ਮਰਗਣ ਤੇ ਪ੍ਰੇਰਤ,
0: ਅੱਖਾਂ ਉਹਦੀਆਂ ਲਾਲ ਹੋ ਚੁੱਕੀਆਂ, ਲਾਲ ਅੱਖਾਂ ਨੇ ਉਹਦੀਆਂ, ਅਤੇ ਆਪਣਾ ਬਹੁਤ ਭਿਆਨਕ ਜਿਹੇ ਤਰੀਕੇ ਨਾਲ ਉਹ ਦਿਸ ਰਹੀਆਂ ਹੁਣ, ਬੜੀਆਂ ਡਰਾਉਣੀਆਂ ਦਿਸ ਰਹੀਆਂ ਉਹਦੀਆਂ ਲਾਲ ਅੱਖਾਂ। ਔਰ ਤੋਮਰ ਜਿਹੜੇ ਵਾਲੇ ਜਿਹੜੇ ਨੇਜਿਆਂ ਵਾਲੇ ਜਿਹੜੇ ਨੇ ਉਹ ਉਹਨੂੰ ਤੋਰ ਰਹੇ ਹੁਣ, ਉਹਨੂੰ ਪ੍ਰੇਰਨਾ ਦੇ ਦੇ ਕੇ ਪ੍ਰੇਰਿਤ ਕਰ ਕਰਕੇ ਤੋਰ ਰਹੇ ਹਨ।
1: ਸਭ ਗਿਰਤਪਣ ਬਿਲੋਕਣ ਕੀ ਨਾ, ਰਾਤਬ ਦੇ ਤ੍ਰਿਪਤਾਏ ਸੋਲੀਨਾ,
0: ਕਹਿੰਦੇ ਵੀ ਹੁਣ ਨਾ ਉਹਨਾਂ ਨੇ ਵੇਖਿਆ ਜਦੋਂ ਆਉਂਦਾ ਹਾਥੀ ਆਪਣੇ ਵੱਲ ਵੇਖਿਆ, ਹੁਣ ਮੰਗਵਾਇਆ ਉਹਨੇ ਕੇਸਰੀ ਚੰਦ ਨੇ, ਕੇਸਰੀ ਚੰਦ ਕੋਲ ਹੀ ਲੈ ਕੇ ਆਉਣਾ ਕਿਉਂਕਿ ਇਹ ਸਵਾਰੀ ਕੇਸਰੀ ਚੰਦ ਨੇ ਕਰਨੀ ਹੈ, ਉਹਦੇ ਕੋਲ ਲੈ ਆਉਂਦਾ ਲਿਆਉਂ ਰੇ। ਔਰ ਵੇਖਿਆ ਕੀ ਹੈ ਵੀ ਹੈ ਨਾ ਇਹਨੇ ਨਾ ਵੀ ਚੰਗੀ ਤਰ੍ਹਾਂ ਭਾਈ ਇਹਨੂੰ ਖਵਾ ਪਿਆ ਕੇ ਤ੍ਰਿਪਤ ਕੀਤਾ ਹੋਇਆ ਵੀ ਭੁੱਖਾ ਨਹੀਂ ਹੈ, ਰਜਾਇਆ ਹੋਇਆ ਚੰਗੀ ਤਰ੍ਹਾਂ, ਔਰ ਰਜਾ ਕੇ ਉਹਨੂੰ ਤ੍ਰਿਪਤ ਕੀਤਾ ਹੋਇਆ, ਉਹਨੂੰ ਭੋਜਨ ਦੇ ਕੇ ਤ੍ਰਿਪਤੀ ਉਹਦੀ ਕੀਤੀ ਹੈ।
1: ਸਾਰ ਬਾਰਣੀ ਕੋ ਮੰਗਵਾਏ, ਪ੍ਰਥਮ ਸਵਾ ਮਣ ਦਈ ਪਿਲਾਏ,
0: ਫਿਰ ਸਾਰੀ ਰਾਤ ਤੇ ਜੋ ਉਹਨੂੰ ਮਸਾਲੇ ਦਿੱਤੇ ਹੀ ਨੇ ਜੀ, ਜਦੋਂ ਹੁਣ ਦਿਨੇ ਜੰਗ ਵਿੱਚ ਲੈ ਕੇ ਜਾਣਾ ਨਾ, ਜੋ ਕਵੀ ਜੀ ਜ਼ਿਕਰ ਕਰ ਰਹੇ ਵੀ ਫਿਰ ਸ੍ਰੇਸ਼ਟ ਸ਼ਰਾਬ ਬਹੁਤ ਜ਼ਿਆਦਾ ਨਸ਼ੇ ਵਾਲੀ ਕਹਿ ਲਓ ਮੰਗਵਾ ਲਈ, ਹੋਰ ਮੰਗਵਾ ਲਈ, ਅਤੇ ਉਹ ਸ਼ਰਾਬ ਦਾ ਜ਼ਿਕਰ ਕਰਦਿਆਂ ਸਵਾ ਮਣ ਸ਼ਰਾਬ ਉਸ ਹਾਥੀ ਨੂੰ ਉੱਥੇ ਫੇਰ ਪਿਆਉਂਦੇ ਨੇ। ਤੁਸੀਂ ਅੰਦਾਜ਼ਾ ਲਾਓ ਵੀ ਉਹ ਹਾਥੀ ਕਿਵੇਂ ਸ਼ੁੱਧ ਬੁੱਧ ਰੱਖ ਲਏਗਾ ਜੀ ਆਪਣੀ, ਉਹਨੂੰ ਕਿਵੇਂ ਪਤਾ ਲੱਗੇਗਾ ਵੀ ਮੈਂ ਕਿਹੜੇ ਪਾਸੇ ਤੁਰਨਾ, ਤਾਂ ਉਹਨੂੰ ਤਾਂ ਜਿਹੜੇ ਪਾਸੇ ਪ੍ਰੇਰਿਤ ਕਰਕੇ ਤੋਰਤਾ, ਜਿੱਧਰ ਨੂੰ ਤੋਰਤਾ ਉਹਨੇ ਤਾਂ ਉਜਾੜ ਪਾਉਂਦੇ ਆਉਣਾ, ਉਜਾੜਾ ਹੀ ਕਰਦਾ ਆਏਗਾ। ਔਰ ਪਹਾੜੀ ਰਾਜਿਆਂ ਨੂੰ ਇਸੇ ਗੱਲ ਦਾ ਹੰਕਾਰ ਸੀ ਵੀ ਅੱਜ ਨਹੀਂ, ਅਸੀਂ ਗੜੀ ਨੂੰ ਉਜਾੜਨ ਤੋਂ ਛੱਡਦੇ ਅੱਜ ਤਾਂ ਉਜਾੜ ਕੇ ਹੀ ਛੱਡਾਂਗੇ, ਉਹਨਾਂ ਨੂੰ ਇਹੀ ਮਾਣ ਸੀ। ਉਹਨਾਂ ਨੇ ਸਵਾ ਮਣ ਸ਼ਰਾਬ ਉਹਨੂੰ ਉੱਥੇ ਹੋਰ ਪਿਆਈ ਹੈ।
1: ਤਵੇ ਪੁਲਾਦੀ ਮਸਤਕ ਸਾਰੇ, ਬੰਦੇ ਭਲੀ ਪਾਂਤ ਬੜ ਭਾਰੇ,
0: ਪੁਲਾਦੀ ਤਵੇ ਜਿਹੜੇ ਤਵੀਆਂ ਜਿਹੜੀਆਂ ਆਪਾਂ ਪੜ੍ਹਦੇ ਹਾਂ ਵੀ ਉਹਦੇ ਮੱਥੇ 'ਤੇ ਬੰਨੇ ਹੋਏ ਸਾਰੇ, ਔਰ ਜਿੱਥੇ ਮੱਥੇ 'ਤੇ ਉਹਦੇ ਬੰਨੇ ਹੋਏ ਉਹ ਸਾਰੇ ਨਾ ਭਲੀ ਭਾਂਤ ਫੌਲਾਦ ਦੇ ਬੰਨੇ ਹੋਏ ਸਾਰੇ, ਬੜੇ ਸੋਹਣੇ ਕਹਿ ਲਓ ਵੀ ਚੰਗੇ ਢੰਗ ਦੇ ਨਾਲ ਨਾ ਜੀ ਉਹ ਲੋਹੇ ਵਿੱਚ ਮੜਿਆ ਹੋਇਆ ਹੁਣ ਹਾਥੀ ਸਾਰਾ ਹੀ ਉੱਥੇ ਲੋਹੇ ਦੇ ਅੰਦਰ ਉਹਨੂੰ ਮੜ ਦਿੱਤਾ ਹੈ।
1: ਪੁਛਕ ਸੂੰਡ ਨੰਗੀ ਰਹਿ ਗਈ, ਸਰਬ ਲੋ ਸੋ ਚਾਦਣ ਪਈ,
0: ਕੁਝ ਕੁ ਸੁੰਡ ਜਿਹੜੀ ਉਹ ਰਹਿ ਗਈ, ਫਿਰ ਬਾਕੀ ਸਾਰੀ ਦੇ ਉੱਤੇ ਲੋਹਾ ਚੜਾ, ਸੁੰਡ ਤੱਕ ਵੀ ਲੋਹੇ ਵਿੱਚ ਮੜਤੀ ਜੀ। ਕਈ ਇਤਿਹਾਸਕਾਰ ਤਾਂ ਇੱਥੋਂ ਤੱਕ ਵੀ ਜ਼ਿਕਰ ਕਰਦੇ ਨਾ ਵੀ ਸੁੰਡ ਦੇ ਵਿੱਚ ਉਹਦੀ ਦੋ ਧਾਰਾ ਇਹਨਾਂ ਨੇ ਨਾ ਇੱਕ ਖੰਡਾ ਵੀ ਬੰਨਤਾ ਵੀ ਜਿਹੜੇ ਪਾਸੇ ਨੂੰ ਚਲਾਏਗਾ ਉਸ ਪਾਸੇ ਨੂੰ ਵੱਢਦਾ ਹੀ ਆਏਗਾ, ਆਪਣੀ ਸੁੰਡ ਵੀ ਜਿਹੜੇ ਪਾਸੇ ਫੇਰੇਗਾ ਨਾ ਉਸ ਪਾਸੇ ਨੂੰ ਜਿਹੜਾ ਵੀ ਮਨੁੱਖ ਇਹਦੇ ਅੱਗੇ ਆਇਆ ਉਹਨੇ ਇਹਨੇ ਮਾਰ ਦੇਣਾ। ਇਸ ਤਰ੍ਹਾਂ ਨਾ ਕਵੀ ਜੀ ਜ਼ਿਕਰ ਕਰਦੇ ਆ, ਅਗਾਂਹ ਕਵੀ ਜੀ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ, ਕਹਿੰਦੇ ਵੀ ਕੁਝ ਕੁ ਸੁੰਡ ਜਿਹੜੀ ਉਹ ਨੰਗੀ ਰਹਿ ਗਈ, ਬਾਕੀ ਸੁੰਡ ਵੀ ਲੋਹੇ ਅੰਦਰ ਇਹਨਾਂ ਮੜੀ ਹੈ।
1: ਦਰਗ ਲਾਂਬੀ ਸੈਫ ਮੰਗਾਈ, ਦੋ ਦਿਸ਼ ਤਿੱਖੀ ਧਾਰ ਲਗਾਈ।
0: ਇਹਨਾਂ ਨੇ ਇੱਕ ਲੰਬੀ ਸੈਫ ਮੰਗਾ ਲਈ, ਸੈਫ ਦਾ ਅਰਥ ਹੁਣ ਤਲਵਾਰ ਕਰ ਲਓ, ਇੱਕ ਮੰਗਾ ਕੇ ਸੈਫ ਲੰਬੀ ਅਤੇ ਦੋਵਾਂ ਪਾਸੇ ਉਹਦੇ ਧਾਰ ਲੱਗੀ ਹੋਈ ਹੈ, ਦੋ ਧਾਰੀ ਔਰ ਲਾ ਉਹ ਮੰਗਵਾ ਕੇ ਜਦੋਂ ਇਹਨਾਂ ਨੇ ਨਾ ਹਾਥੀ ਦੇ ਕੋਲ ਹਾਥੀ ਕੋਲ ਤਿਆਰ ਕੀਤਾ, ਉਹਨੂੰ ਸੈਫ ਦੋ ਧਾਰੀ ਇਹਨਾਂ ਨੇ ਮੰਗਵਾਈ ਹੈ।
1: ਸੁੰਡ ਅੰਤ ਤੋਂ ਬੰਦਤ ਖਰੀ, ਖੁੱਲੇ ਨਾ ਦਿਗ ਐਸੀ ਵਿਦ ਕਰੀ।
0: ਉਹਨੂੰ ਸੁੰਡ ਦੇ ਵਿੱਚ ਇਹਨਾਂ ਨੇ ਬਹੁਤ ਜ਼ਿਆਦਾ ਘੁੱਟ ਕੇ ਕਹਿ ਲਓ, ਕੱਸ ਕੇ ਕਹਿ ਲਓ, ਵੀ ਜਿਹੜੀ ਖੁੱਲੇ ਨਾ ਉਸ ਤਰੀਕੇ ਨਾਲ ਇਹਨਾਂ ਨੇ ਸੈਫ ਜਿਹੜੀ ਹੈ ਉਹਦੀ ਸੁੰਡ ਦੇ ਨਾਲ ਬੰਨੀ ਹੈ।
1: ਗੋਰੀ ਫੋਰ ਸਕੈਨ ਹੈ ਜੈਸੇ ਲੋਹੇ ਸੰਗ ਅੱਛਾ ਦਿਓ ਐਸੇ।
0: ਇੱਦਾਂ ਇਹਨੂੰ ਲੋਹੇ ਨਾਲ ਮੜਿਆ ਜੀ ਵੀ ਜੇ ਗੋਲੀ ਵੀ ਚੱਲੇ ਤੇ ਗੋਲੀ ਵੀ ਇਹਦਾ ਨੁਕਸਾਨ ਨਾ ਕਰ ਸਕੇ, ਹਾਥੀ ਦਾ ਨੁਕਸਾਨ ਨਾ ਹੋਵੇ। ਲੋਹੇ ਨਾਲ ਇਸ ਢੰਗ ਨਾਲ ਮੜਤਾ। ਹੁਣ ਜਿਵੇਂ ਆਪਾਂ ਕਹਿ ਲਈਏ ਵੀ ਲੋਹਾ ਉਹ ਕਿਸੇ ਇੱਕ ਰੂਪ ਵਿੱਚ ਹੋਵੇ ਤੇ ਕਹੀਏ ਵੀ ਹੈ ਨਾ ਵੀ ਗੋਲੀ ਹੋ ਸਕਦਾ ਪਾਰ ਲੰਘ ਜੇ, ਮੱਥੇ ਉੱਤੇ ਮੜੀਆਂ ਹੋਈਆਂ ਜਿਹੜੀਆਂ ਤਵੀਆਂ ਬੰਨੀਆਂ ਹੋਈਆਂ ਤਵੀਆਂ ਉਹਨਾਂ ਦੀ ਗਿਣਤੀ ਵੀ 7 ਇਤਿਹਾਸ ਵਿੱਚ ਸਾਨੂੰ ਮਿਲ ਜਾਣ, ਅਤੇ 7 ਤਵਿਆਂ ਵਿੱਚੋਂ ਉਹ ਵੀ ਫੌਲਾਦ ਦੇ ਵਿੱਚੋਂ ਗੋਲੀ ਦਾ ਲੰਘਣਾ ਬੜਾ ਮੁਸ਼ਕਲ ਹੈ। ਇਸ ਲਈ ਜੀ ਇਹ ਸਾਰੇ ਜਿਹੜੇ ਨਾ ਬੜੇ ਖੁਸ਼ ਨੇ ਵੀ ਅੱਜ ਨਹੀਂ ਹੁਣ ਸਾਡਾ ਮੁਕਾਬਲਾ ਹੋ ਸਕਦਾ, ਵੀ ਹੁਣ ਤਾਂ ਹਾਥੀ ਨੇ ਆਪਣੇ ਬਲ ਨਾਲ ਅਤੇ ਨਸ਼ੇ ਵਿੱਚ ਅੰਨੇ ਹੋਏ ਨੇ, ਜਿਹੜਾ ਵੀ ਅੱਗੇ ਆ ਗਿਆ ਇਹਨੇ ਉਹਨੂੰ ਜਿਉਂਦਾ ਨਹੀਂ ਛੱਡਣਾ, ਜਿਹੜਾ ਅੱਗੇ ਆਏਗਾ ਸੁੰਡ ਨਾਲ ਮਾਰ ਦੇਣਾ, ਸੁੰਡ ਨਾਲ ਬੰਨੀ ਸੈਫ ਨਾਲ ਤਲਵਾਰ ਨਾਲ ਮਾਰ ਦੇਣਾ, ਅਤੇ ਜੇ ਉਹਦੇ ਤੋਂ ਕੋਈ ਬਚੇਗਾ ਤਾਂ ਇਹਨੇ ਆਪਣੇ ਪੈਰਾਂ ਹੇਠਾਂ ਲਤਾੜ ਲਤਾੜ ਕੇ ਮਾਰ ਦੇਣੇ ਨੇ। ਐਡਾ ਬਲੀ ਹਾਥੀ ਹੈ। ਇਹ ਸਾਰਿਆਂ ਨੇ ਜੀ ਉੱਥੇ ਵਿਉਂਤਬੰਦੀ ਜੋ ਬਣਾਈ ਇਸ ਢੰਗ ਨਾਲ ਇਹਨੂੰ ਲੋਹੇ ਵਿੱਚ ਮੜਿਆ ਵੀ ਗੋਲੀ ਵੀ ਚੱਲੇ ਅਤੇ ਇਸ

0: ਕੋਈ ਹੋਰ ਸ਼ਸਤਰ ਕੀ ਉਹਨੂੰ ਵੱਢ ਸਕੇ ਉਹਨੂੰ। ਇਸ ਢੰਗ ਨਾਲ ਉਹਦੇ ਉੱਤੇ ਲੋਹਾ ਮੜਿਆ ਜੀ ਵੀ ਜੇ ਕੋਈ ਨੇਜੇ ਨਾਲ ਵੀ ਮਾਰਨਾ ਚਾਹੇ ਤਾਂ ਉਹਦਾ ਨੁਕਸਾਨ ਨਹੀਂ ਹੋਏਗਾ, ਜੇ ਕੋਈ ਤਲਵਾਰ ਨਾਲ ਵੀ ਮਾਰਨਾ ਚਾਹੇ ਤਾਂ ਉਹਦਾ ਨੁਕਸਾਨ ਨਹੀਂ। ਮਤਲਬ ਸਾਰੇ ਪਾਸੇ ਹੀ ਹਾਥੀ ਲੋਹੇ ਨਾਲ ਮੜ ਦਿੱਤਾ ਹੈ।
1: ਸੋਂਡਾ ਪ੍ਰੇਰਤ ਸੈਫ ਸੋ ਫੇਰਤ ਬ੍ਰਿੰਦ ਸੈਲਿੰਦਰ ਆਨੰਦਤ ਹੇਰਤ।
0: ਜਦੋਂ ਉਹ ਆਪਣੀ ਸੁੰਡ ਫੇਰਦਾ, ਹੁਣ ਸੁੰਡ ਜਦੋਂ ਹਿਲਾਉਂਦਾ ਉਹ ਆਪਣੀਆਂ, ਉਹਦੇ ਨਾਲ ਉਹ ਸੈਫ ਜਿਹੜੀ ਉਹਦੀ ਸੁੰਡ ਨਾਲ ਬੰਨੀ ਹੈ ਉਹ ਵੀ ਫਿਰ ਉਸੇ ਤਰ੍ਹਾਂ ਹੀ ਫਿਰਦੀ ਹੈ। ਜਦੋਂ ਉਹ ਸੈਫ ਨੂੰ ਫਿਰਦੀ ਨੂੰ, ਉਸ ਤਲਵਾਰ ਫਿਰਦੀ ਨੂੰ ਪਹਾੜੀ ਰਾਜੇ ਵੇਖਦੇ ਨੇ, ਬੜੇ ਖੁਸ਼ ਹੁੰਦੇ ਨੇ, ਇਹਨਾਂ ਨੂੰ ਚਾਅ ਚੜ੍ਹਦਾ। ਮਤਲਬ ਜਿਵੇਂ ਜਿਵੇਂ ਹਾਥੀ ਦੇ ਨਾਲ ਉਹਨਾਂ ਨੇ ਗੁਰੂ ਸਾਹਿਬ ਅਤੇ ਗੁਰੂ ਕੇ ਸਿੱਖਾਂ ਦਾ ਨੁਕਸਾਨ ਕਰਨ ਦੀ ਵਿਉਂਤਬੰਦੀ ਬਣਾਈ ਨਾ, ਅਤੇ ਜਦੋਂ ਉਹ ਵੇਖਦੇ ਨੇ ਵੀ ਹਾਥੀ ਉੱਤੇ ਮੜਿਆ ਲੋਹਾ ਅਤੇ ਹਾਥੀ ਨੇ ਨੁਕਸਾਨ ਕਿਵੇਂ ਕਰਨਾ, ਜਦੋਂ ਉੱਦਾਂ ਦੀ ਕੋਈ ਹਰਕਤ ਹਾਥੀ ਕਰਦਾ ਤਾਂ ਉਹ ਬੜੇ ਖੁਸ਼ ਹੁੰਦੇ ਨੇ। ਹੁਣ ਸੈਫ ਉਹਨਾਂ ਨੇ ਬੰਨੀ ਇਸ ਕਰਕੇ ਹੀ ਹੈ ਨਾ ਵੀ ਜਦੋਂ ਇਹ ਚਲਾਵੇਗਾ ਆਪਣੀ ਸੁੰਡ, ਫੇਰੇਗਾ ਆਪਣੀ ਸੁੰਡ, ਅਤੇ ਇਹਦੇ ਅੱਗੇ ਆਉਣ ਵਾਲਾ ਹਰ ਇੱਕ ਮਨੁੱਖ ਵੱਢਿਆ ਜਾਏਗਾ, ਇਸੇ ਕਰਕੇ ਬੰਨੀ ਹੈ। ਅਤੇ ਜਦੋਂ ਉਹ ਸੁੰਡ ਫੇਰਦਾ ਨਾ, ਪਹਾੜੀ ਰਾਜੇ ਵੇਖ ਵੇਖ ਬੜੇ ਖੁਸ਼ ਹੁੰਦੇ ਵੀ ਹੁਣ ਨਹੀਂ ਕੋਈ ਬਚਦਾ, ਜਿਹੜਾ ਅੱਗੇ ਆਵੇਗਾ ਉਹਨੇ ਮਾਰਿਆ ਜਾਣਾ, ਜਿਹੜਾ ਵੀ ਇਹਦੇ ਅੱਗੇ। ਫਿਰ ਜਦੋਂ ਉਹਨੂੰ ਬੇਸ਼ੁੱਧ ਹੋਏ ਨੂੰ ਅਤੇ ਆਪਣੇ ਵੱਲੋਂ ਵੇਖਦੇ ਨੇ ਵੀ ਅਮੋੜ ਹੈ, ਇਹ ਛੇਤੀ ਮੁੜਦਾ ਵੀ ਨਹੀਂ, ਫਿਰ ਬੜੀ ਖੁਸ਼ੀ ਚੜ੍ਹਦੀ ਹੈ। ਇੱਦਾਂ ਸਾਰੇ ਪਹਾੜੀ ਰਾਜੇ ਪ੍ਰਸੰਨ ਹੋਏ ਹਨ।
1: ਓਂਕਾਰਤ ਚਿੰਕਾਰਤ ਭਨਿਓ ਸਤਿਗੁਰ ਬੈਠੇ ਤੈ ਲਗ ਸੁਣਿਓ।
0: ਉਹ ਫੁੰਕਾਰਦਾ ਹੋਇਆ ਨਾ ਹਾਥੀ ਜਿਹੜਾ, ਅਤੇ ਚਿੰਘਾੜਦਾ ਹੋਇਆ, ਜਦੋਂ ਹੁਣ ਉਹ ਚਿੰਘਾੜਦਾ ਵੀ ਹੈ ਫੁੰਕਾਰ ਵੀ ਰਿਹਾ। ਉਹ ਕਵੀ ਜੀ ਕਹਿੰਦੇ ਵੀ ਬੜੀ ਉੱਚੀ ਆਵਾਜ਼ ਦੇ ਵਿੱਚ, ਅਤੇ ਗੁਰੂ ਕਲਗੀਧਰ ਸਾਹਿਬ ਜੀ ਬੈਠੇ ਹੋਏ ਆਪ, ਅਤੇ ਮਾਲਕ ਪਾਤਸ਼ਾਹ ਨੇ ਉਹਦੀ ਆਵਾਜ਼ ਚਿੰਘਾਰਨ ਦੀ ਫੁੰਕਾਰਨ ਦੀ ਸੁਣੀ ਹੈ।
1: ਸਭ ਸਿੰਘਣ ਤਬ ਅਰਜ ਗੁਜਾਰੀ ਪ੍ਰਭ ਜੀ ਕੁੰਚਰ ਕੇਰ ਚਿੰਘਾਰੀ।
0: ਫਿਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਅੱਗੇ ਸਿੰਘਾਂ ਨੇ ਫਰਿਆਦ ਕੀਤੀ ਵੀ ਮਾਲਕ ਪਾਤਸ਼ਾਹ ਜੀ ਉਹ ਕੁੰਚਰ ਜਿਹੜਾ ਹੈ ਨਾ ਉਹ ਚਿੰਘਾਰ ਰਿਹਾ ਹੈ, ਮਤਲਬ ਉਹ ਫੁੰਕਾਰ ਰਿਹਾ ਹੈ।
1: ਮਤ ਬਾਰਣੀ ਤੇ ਸੋ ਲਹੀਅਤ ਤਿਸ ਉਪਾਏ ਕਰਬੋ ਅਤ ਚਹੀਅਤ।
0: ਉਹਨੂੰ ਜੀ ਬਹੁਤ ਸਾਰੀ ਨਾ ਸ਼ਰਾਬ ਪਿਆਈ ਹੋਈ ਹੈ, ਅਤੇ ਉਸ ਪਿਆਈ ਸ਼ਰਾਬ ਦੇ ਕਰਕੇ ਉਹਦੀ ਮਤ ਉਹਨੇ ਗਵਾ ਲਈ ਹੈ। ਉਹਨੇ ਹੁਣ ਸ਼ਰਾਬ ਪੀ ਉਹਨੂੰ ਪਿਆਈ ਹੋਈ ਹੈ, ਉਹਨੂੰ ਹਾਥੀ ਨੂੰ ਇਹਨਾਂ ਲੈ ਕੇ ਆਉਣਾ ਚਿੰਘਾਰਦਾ ਜਿਹੜਾ ਫਿਰਦਾ, ਚਿੰਘਾਰ ਰਿਹਾ ਜਿਹੜਾ, ਗੁਰੂ ਸਾਹਿਬ ਜੀ ਉਹਦੇ ਤੋਂ ਬਚਣ ਵਾਸਤੇ ਹੁਣ ਕੋਈ ਨਾ ਕੋਈ ਉਪਾਅ, ਕੋਈ ਨਾ ਕੋਈ ਪ੍ਰਬੰਧ ਜਿਹੜਾ ਉਹ ਕਰ ਲੈਣਾ ਚਾਹੀਦਾ ਹੈ।
1: ਆਜ ਲੋਗੜ ਲੋਹਾ ਮਾਚੈ ਕਰਦਮ ਸ਼੍ਰੋਣਤ ਜਸ ਸੋ ਰਾਚੈ।
0: ਫਿਰ ਸਾਹਿਬ ਜੀ ਕਹਿੰਦੇ ਭਾਈ ਅੱਜ ਲੋਹਗੜ ਦੇ ਵਿੱਚ ਲੋਹਾ ਹੀ ਮਚੇਗਾ, ਲੋਹੇ ਨਾਲ ਲੋਹਾ ਹੀ ਟਕਰਾਏਗਾ ਅੱਜ, ਅਤੇ ਲੋਹਗੜ ਦੇ ਕਿਲ੍ਹੇ ਵਿੱਚ, ਔਰ ਨਾਲ ਕਹਿੰਦੇ ਇੱਥੇ ਸਾਰੇ ਪਾਸੇ ਨਾ ਹੁਣ ਸ਼ਰੋਣਤ ਹੀ ਸ਼ਰੋਣਤ, ਲਹੂ ਹੀ ਲਹੂ ਨਜ਼ਰ ਆਵੇਗਾ।
1: ਆਇਓ ਜੋਰ ਸਭਿਨ ਤੈ ਜਾਈ ਇਤ ਤੇ ਗਏ ਹਟਕ ਸਮਧਾਈ।
0: ਔਰ ਉਹਨਾਂ ਨੇ ਜੀ ਸਾਰਿਆਂ ਨੂੰ ਨਾ ਗੁਰੂ ਸਾਹਿਬ ਨੇ ਭਾਈ ਸਾਰੇ ਇਹਨਾਂ ਨੇ ਘੇਰਾ ਆਪਣਾ ਛੱਡਿਆ ਜੋ ਅਨੰਦਪੁਰ ਸਾਹਿਬ ਨੂੰ ਪਾ ਕੇ ਬੈਠੇ, ਔਰ ਇਹਨਾਂ ਨੇ ਇਸੇ ਪਾਸੇ ਤੋਂ ਸਾਰਿਆਂ ਨੇ ਜ਼ੋਰ ਹੁਣ ਘਾਲਣਾ ਹੈ। ਜਿਹੜੇ ਹਟ ਕੇ ਗਏ ਨੇ ਉਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਹੁਣ ਲੋਹਗੜ ਵਾਲੇ ਪਾਸੇ ਹੀ ਆਪਣਾ ਜ਼ੋਰ, ਆਪਣੇ ਬਲ ਦਾ ਪ੍ਰਗਟਾਵਾ ਕਰਨਾ ਹੈ।
1: ਤੜਪੜ ਛੁੱਟੈ ਤੁਪੰਗ ਕਨੇਰੀ ਹੋਸ ਮੋਰਚੈ ਨਿਕਟ ਬਡੇਰੀ।
0: ਗੁਰੂ ਪਾਤਸ਼ਾਹ ਜੀ ਦੇ ਕੋਲ ਜਿਹੜੇ ਸਿੱਖ ਨੇ ਉਹਨਾਂ ਨੇ ਆਪਣਾ ਪ੍ਰਬੰਧ, ਉਹਨਾਂ ਨੂੰ ਇਹ ਡਰ ਨਹੀਂ ਹੈ ਵੀ ਹਾਥੀ ਹੈ, ਉਹ ਆਪਣੇ ਜੰਗ ਦੇ ਵਿੱਚ ਜਾ ਕੇ ਜੂਝਣ ਵਾਸਤੇ ਉਹ ਵੀ ਤਿਆਰ ਨੇ। ਜੇ ਉਹ ਹਾਥੀ ਲੈ ਕੇ ਉਤਸ਼ਾਹਿਤ ਹੋਈ ਫਿਰਦੇ ਨੇ ਨਾ ਵੀ ਸਾਡੇ ਕੋਲ ਹਾਥੀ ਹੈ, ਇੱਧਰੋਂ ਗੁਰੂ ਕੇ ਸਿੱਖ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਿਨਾਂ ਵੀ ਅਸੀਂ ਗੁਰੂ ਸਾਹਿਬ ਤੋਂ ਆਪਣਾ ਆਪਾ ਵਾਰ ਦੇਣਾ, ਆਪਣਾ ਆਪਾ ਅਸੀਂ ਗੁਰੂ ਸਾਹਿਬ ਤੋਂ ਨਾ ਬਲਿਹਾਰ ਜਾਂਦੇ ਹਾਂ, ਜੇ ਸਾਨੂੰ ਜਾਨਾਂ ਵੀ ਗੁਰੂ ਸਾਹਿਬ ਤੋਂ ਵਾਰਨੀਆਂ ਪਈਆਂ ਤਾਂ ਅਸੀਂ ਵਾਰ ਜਾਂਗੇ। ਇਹਨਾਂ ਨੂੰ ਇਸ ਗੱਲ ਦਾ ਹੀ ਉਤਸ਼ਾਹ ਵੀ ਅੱਜ ਜੰਗ ਦੇ ਵਿੱਚ ਸਾਨੂੰ ਜੂਝਣ ਦਾ ਵੀ ਮੌਕਾ ਮਿਲੇਗਾ।
1: ਮਾਰਨ ਮਰਨ ਹੋਏ ਸੰਗਰਾਮ ਆਜ ਸ਼ਤਰੂ ਗਣ ਪੱਠ ਜਮ ਧਾਮਾ।
0: ਮਰ ਅੱਜ ਮਰਨ ਮਰਨ ਹੋਏਗਾ ਜੰਗ ਦੇ ਮੈਦਾਨ ਵਿੱਚ। ਵੇਖੋ ਹੌਂਸਲਾ ਹੈ ਜੀ ਸਿੱਖਾਂ ਦਾ, ਭਰੋਸਾ ਗੁਰੂ ਸਾਹਿਬ ਉੱਤੇ, ਹੌਂਸਲਾ ਮਨਾਂ ਦੇ ਅੰਦਰ। ਭਾਵੇਂ ਸਾਹਮਣੇ ਉਹਨਾਂ ਕੋਲ ਫੌਜ ਵੀ ਜ਼ਿਆਦੀ ਹੈ ਅਤੇ ਭਾਵੇਂ ਸਾਹਮਣੇ ਹੁਣ ਮੁਕਾਬਲਾ ਵੀ ਹਾਥੀ ਦੇ ਨਾਲ ਹੋਣਾ, ਇੱਧਰ ਗੁਰੂ ਕੇ ਸਿੱਖ ਫਿਰ ਵੀ ਹੌਂਸਲੇ ਨਾਲ ਖੜੋਤੇ ਹੋਏ ਕਹਿੰਦੇ ਭਾਈ ਅੱਜ ਜੰਗ ਦੇ ਮੈਦਾਨ 'ਚ ਮਰਨ ਮਾਰਨ ਹੋਏਗਾ ਅਤੇ ਆਪਣੇ ਜਿਹੜੇ ਵੈਰੀ ਨੇ ਅਸੀਂ ਇਹਨਾਂ ਸਾਰਿਆਂ ਨੂੰ ਅੱਜ ਜਮਾਂ ਦੀ ਪੁਰੀ ਵਿੱਚ ਭੇਜਾਂਗੇ, ਅੱਜ ਜਮਾਂ ਦੇ ਘਰ ਆਪਣੇ ਸਾਰੇ ਵੈਰੀ ਭੇਜਾਂਗੇ।
1: ਸਤਿਗੁਰੂ ਸਭ ਦਿਸ਼ ਦ੍ਰਿਸ਼ਟ ਚਲਾਏ।
0: ਮਾਲਕ ਪਾਤਸ਼ਾਹ ਨੇ ਜਦੋਂ ਸਿੱਖਾਂ ਦੇ ਕੋਲੋਂ ਐਸੀ ਦ੍ਰਿੜਤਾ ਭਰੇ ਬਚਨ ਸੁਣੇ ਨਾ, ਗੁਰੂ ਸਾਹਿਬ ਨੇ ਫਿਰ ਸਾਰੇ ਪਾਸੇ ਆਪਣੀ ਦ੍ਰਿਸ਼ਟੀ ਫੇਰੀ, ਆਪਣੀ ਨਜ਼ਰ ਜਦੋਂ ਗੁਰੂ ਪਾਤਸ਼ਾਹ ਸਿੱਖਾਂ ਵੱਲ ਫੇਰਦੇ ਹਨ।
1: ਕਰੇ ਬਿਲੋਕਣ ਬ੍ਰਿੰਦ ਹੀ ਚੌ ਦਿਸ਼ ਮੈਂ ਤਿਸ ਥਾਏ।
0: ਆਪਣੇ ਨੇਤਰਾਂ ਦੇ ਨਾਲ ਗੁਰੂ ਸਾਹਿਬ ਨੇ ਚਾਰੇ ਪਾਸੇ ਸਿੱਖਾਂ ਉੱਤੇ ਨਜ਼ਰ ਫੇਰੀ ਵੀ ਕਿਹੜਾ ਕਿਹੜਾ ਸਿੱਖ ਇੱਥੇ ਮੌਜੂਦ ਹੈ ਅਤੇ ਕਿਹੜਾ ਕਿਹੜਾ ਸਿੱਖ ਇੱਥੇ ਬੈਠਾ ਹੋਇਆ ਹੈ। ਜਦੋਂ ਗੁਰੂ ਸਾਹਿਬ ਜੀ ਉਹਨਾਂ ਆਪਣੀ ਨੇਤਰਾਂ ਦੇ ਨਾਲ, ਆਪਣੀ ਨਜ਼ਰ ਦੇ ਨਾਲ ਉਹਨਾਂ ਨੂੰ ਨਿਹਾਰਦੇ ਹਨ।
1: ਸ੍ਰੀ ਗੁਰ ਪ੍ਰਿਆਂਕ ਨਿਸਕੇ ਵਿੱਚ ਸਦੀਵ ਹੀ।
0: ਮਾਲਕ ਪਾਤਸ਼ਾਹ ਜੀ ਆਪਣੇ ਪ੍ਰਿਆਂਕ ਦੇ ਉੱਤੇ, ਆਪਣੇ ਪਲੰਗ ਦੇ ਉੱਤੇ ਨਾ ਬੈਠੇ ਹੋਏ ਹਨ।
1: ਸੁਚੇਤ ਰਖਵਾਰ ਸਥਿਤ ਥੀਵ ਹੀ।
0: ਔਰ ਹਮੇਸ਼ਾ ਮਾਲਕ ਪਾਤਸ਼ਾਹ ਸੁਚੇਤ ਰਹਿੰਦੇ ਨਾ, ਨਿਤ ਹੀ ਸਾਵਧਾਨ ਰਖਵਾਲੇ ਸਥਿਤ ਹੁੰਦੇ। ਜਦੋਂ ਵੀ ਗੁਰੂ ਸਾਹਿਬ ਆਪਣੇ ਪਲੰਗ ਦੇ ਉੱਤੇ ਬਿਰਾਜਮਾਨ ਹੁੰਦੇ ਨੇ ਤੇ ਮਾਲਕ ਪਾਤਸ਼ਾਹ ਦੇ ਕੋਲ ਗੁਰੂ ਸਾਹਿਬ ਦੀ ਪਹਿਰੇਦਾਰੀ ਵਾਸਤੇ ਕੁਝ ਰਖਵਾਲੇ ਰੂਪ ਦੇ ਵਿੱਚ ਪਹਿਰੇਦਾਰ ਖੜੋਂਦੇ ਹਨ।
1: ਸੰਤ ਸੋ ਪੰਜ ਗਿਣਤੀ ਤਿੰਨੋਂ ਜਾਣੀਏ।
0: ਕਹਿੰਦੇ ਉਹਨਾਂ ਦੀ ਗਿਣਤੀ ਜਿਹੜੀ ਨਾ ਪੰਜ ਦੇ ਵਿੱਚ ਜਾਣੋ, ਮਤਲਬ ਜਿਹੜੇ ਪਹਿਰੇਦਾਰ ਗੁਰੂ ਸਾਹਿਬ ਕੋਲ ਹਰ ਵੇਲੇ ਮੌਜੂਦ ਰਹਿੰਦੇ ਨੇ, ਪੰਜ ਸਿੱਖ ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲ ਮੌਜੂਦ ਰਹਿੰਦੇ ਹਨ।
1: ਜਾਗਤ ਰਹੰਤ ਗਹਿ ਆਯੁਦ ਸੋ ਪਾਣੀਏ।
0: ਉਹ ਹਮੇਸ਼ਾ ਜਾਗਦੇ ਰਹਿੰਦੇ, ਸੁਚੇਤ ਰਹਿੰਦੇ ਨੇ ਤੇ ਹਮੇਸ਼ਾ ਸ਼ਸਤਰਧਾਰੀ, ਸ਼ਸਤਰ ਹਰ ਵੇਲੇ ਉਹਨਾਂ ਦੇ। ਹੁਣ ਪਹਿਰੇਦਾਰ ਜਿਹੜਾ ਜੀ ਪਹਿਰੇਦਾਰੀ ਕਰਦਾ, ਸੁਭਾਵਿਕ ਜਿਹੀ ਗੱਲ ਹੈ ਵੀ ਉਹਦੇ ਕੋਲ ਸ਼ਸਤਰ ਤੇ ਹਰ ਵੇਲੇ ਮੌਜੂਦ ਹੁੰਦਾ। ਆਮ ਕਰਕੇ ਵੀ ਆਪਾਂ ਕਿਸੇ ਪਹਿਰੇਦਾਰ ਨੂੰ ਵੇਖੀਏ, ਸਿਕਿਉਰਿਟੀ ਗਾਰਡ ਅੱਜ ਦੀ ਭਾਸ਼ਾ 'ਚ ਗੱਲ ਕਰੀਏ, ਸ਼ਸਤਰ ਉਹਨਾਂ ਕੋਲ ਹੁੰਦਾ ਹੀ ਹੁੰਦਾ। ਹੁਣ ਜਿਨ੍ਹਾਂ ਨੇ ਪਹਿਰੇਦਾਰੀ ਗੁਰੂ ਸਾਹਿਬ ਦੀ ਕਰਨੀ ਹੈ ਤੇ ਸੁਭਾਵਿਕ ਜਿਹੀ ਗੱਲ ਹੈ ਵੀ ਸ਼ਸਤਰ ਤੇ ਉਹ ਵੀ ਰੱਖਦੇ ਨੇ। ਮਾਲਕ ਨੇ ਤੇ ਹਰ ਸਿੱਖ ਨੂੰ ਸ਼ਸਤਰ ਰੱਖਣ ਵਾਸਤੇ ਕਿਹਾ ਤੇ ਜਿਹੜੇ ਸੇਵਾ ਦੇ ਰੂਪ ਵਿੱਚ ਗੁਰੂ ਸਾਹਿਬ ਕੋਲ ਖੜੋਤੇ ਹੀ ਇਸ ਕਾਰਜ ਵਾਸਤੇ ਵੀ ਅਸੀਂ ਪਹਿਰੇਦਾਰੀ ਕਰਨੀ ਹੈ ਤੇ ਉਹ ਨਿਹੱਥੇ ਕਿਵੇਂ ਹੋ ਸਕਦੇ ਨੇ। ਪੰਜ ਸਿੱਖ ਹਰ ਵੇਲੇ ਗੁਰੂ ਸਾਹਿਬ ਕੋਲ ਪਹਿਰੇਦਾਰੀ ਦੇ ਰੂਪ ਵਿੱਚ ਪਹਿਰੇਦਾਰ ਬਣ ਕੇ ਖੜੋਤੇ ਗੁਰੂ ਸਾਹਿਬ ਕੋਲ ਰਹਿੰਦੇ ਨੇ ਔਰ ਇਹ ਸਾਰੇ ਹੀ ਸ਼ਸਤਰਧਾਰੀ ਨੇ, ਹਰ ਵੇਲੇ ਇਹਨਾਂ ਕੋਲ ਸ਼ਸਤਰ ਮੌਜੂਦ ਹੁੰਦੇ ਹਨ।
1: ਰਹੰਤ ਸਭ ਖਾਸ ਹਰ ਖਾਏ ਕੈ।
0: ਸਾਰੇ ਹੀ ਗੁਰੂ ਪਾਤਸ਼ਾਹ ਕੋਲ ਰਹਿੰਦੇ ਨੇ ਔਰ ਬੜੀ ਨੇੜਤਾ ਇਹਨਾਂ ਸਿੱਖਾਂ ਦੀ ਜਿਹੜੇ ਸਤਿਗੁਰੂ ਪਾਤਸ਼ਾਹ ਕੋਲ ਰਹਿੰਦੇ ਨੇ ਤੇ ਗੁਰੂ ਸਾਹਿਬ ਵੀ ਇਹਨਾਂ ਦੇ ਉੱਤੇ ਸਦੀਵ ਪ੍ਰਸੰਨ ਰਹਿੰਦੇ ਹਨ।
1: ਜਾਮਣ ਮਝਾਰ ਕਰ ਸੇਵ ਸੁਖ ਪਾਏ ਕੈ।
0: ਔਰ ਸਿੱਖ ਦੇ ਮਨ ਦੀ ਇੱਛਾ ਹੁੰਦੀ ਹੈ ਵੀ ਸਾਨੂੰ ਵੀ ਗੁਰੂ ਸਾਹਿਬ ਦੀ ਪਹਿਰੇਦਾਰੀ ਦੀ ਸੇਵਾ ਮਿਲੇ, ਅਸੀਂ ਵੀ ਪਹਿਰੇਦਾਰੀ ਕਰੀਏ ਮਾਲਕ ਪਾਤਸ਼ਾਹ ਦੀ। ਔਰ ਜਿਹੜੇ ਸਿੱਖ ਇਸ ਸੇਵਾ ਨੂੰ ਨਿਭਾਉਂਦੇ ਨੇ, ਕਵੀ ਜੀ ਕਹਿੰਦੇ ਉਹ ਬੜੇ ਸੁਖ ਪਾਉਂਦੇ, ਉਹਨਾਂ ਨੂੰ ਬੜੀ ਪ੍ਰਸੰਨਤਾ ਮਿਲਦੀ ਹੈ।
1: ਦੇਖਣ ਕਰੇ ਸੋ ਪ੍ਰਭ ਏਕ ਸਮਵੀਰ ਹੈ।
0: ਮਾਲਕ ਪਾਤਸ਼ਾਹ ਉਹਨਾਂ ਸਭਨਾਂ ਵੱਲ ਵੇਖਦੇ ਨੇ ਤੇ ਵੇਖਦਿਆਂ ਹੋਇਆ ਕੀ ਨਿਹਾਰਦੇ ਗੁਰੂ ਸਾਹਿਬ ਵੀ ਇਹ ਸਾਰੇ ਇੱਕ ਬਰਾਬਰ ਦੇ ਯੋਧੇ ਨੇ, ਸਾਰੇ ਹੀ ਯੋਧੇ ਬਲੀ ਨੇ, ਇੱਕ ਬਰਾਬਰ ਦੇ ਨੇ, ਇਹਨਾਂ ਵਰਗਾ ਯੋਧਾ ਵੀ ਹੋਰ ਕੋਈ ਦੂਜਾ ਨਹੀਂ ਹੈ।
1: ਨਿਸੰਗ ਭੱਟ ਪੰਗ ਹਿਤ ਧੀਰ ਹੈ।
0: ਇਹ ਸਾਰੇ ਹੀ ਜੰਗ ਦੇ ਵਿੱਚ ਸੂਰਮਿਆਂ ਦਾ ਨਾਸ਼ ਕਰਨ ਵਾਲੇ ਨੇ, ਜਿਹੜਾ ਵੀ ਇਹਨਾਂ ਅੱਗੇ ਆਵੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਨੇ ਔਰ ਧੀਰਜ ਵਾਲੇ ਨੇ ਸਾਰੇ। ਜਿਵੇਂ ਪਹਿਲੇ ਦਿਨ ਤੋਂ ਆਪ ਜੀ ਅੱਗੇ ਬੇਨਤੀ, ਜਿਸ ਦਿਨ ਤੋਂ ਆਪਾਂ ਇਹ ਜੰਗ ਵਿਚਾਰ ਰਹੇ ਹਾਂ, ਇੱਕ ਬੇਨਤੀ ਆਪ ਜੀ ਦੇ ਚਰਨਾਂ 'ਚ ਕਰਦੇ ਹਾਂ ਵੀ ਜੰਗ ਦੇ ਮੈਦਾਨ ਵਿੱਚ ਜੂਝਣਾ, ਜਿੱਥੇ ਬਲ ਦੀ ਜ਼ਰੂਰਤ ਹੈ ਉੱਥੇ ਬਲ ਦੇ ਨਾਲ ਨਾਲ ਧੀਰਜ ਬਹੁਤ ਚਾਹੀਦਾ ਹੈ। ਜੇ ਧੀਰਜ ਹੋਏਗਾ, ਧੀਰਜ ਦੇ ਨਾਲ ਹੀ ਆਪਣੇ ਵੈਰੀ ਦੇ ਵਾਰ ਨੂੰ ਸਮਝਿਆ ਜਾ ਸਕਦਾ ਅਤੇ ਫਿਰ ਉਹਦੇ 'ਤੇ ਪਲਟਵਾਰ ਕੀਤਾ ਜਾ ਸਕਦਾ। ਅਤੇ ਜੇ ਧੀਰਜ ਨਾ ਹੋਵੇ ਫਿਰ ਹੋ ਸਕਦਾ ਵੀ ਵੈਰੀ ਨੂੰ ਮਾਰਨ ਦੀ ਬਜਾਏ ਯੋਧਾ ਆਪਣਾ ਨੁਕਸਾਨ ਕਰਵਾ ਕੇ ਬੈਠ ਜਾਏ। ਗੁਰੂ ਸਾਹਿਬ ਨੇ ਉਹਨਾਂ ਵੱਲ ਵੇਖਿਆ ਜਿਹੜੇ ਪਹਿਰੇਦਾਰ ਮਾਲਕ ਪਾਤਸ਼ਾਹ ਪੰਜੇ ਹੀ ਬੜੇ ਧੀਰਜਵਾਨ ਨੇ ਅਤੇ ਪੰਜੇ ਦੇ ਪੰਜੇ ਹੀ ਚੜ੍ਹਦੀ ਕਲਾ ਵਾਲੇ ਬੜੇ ਵੱਡੇ ਯੋਧੇ ਨੇ ਅਤੇ ਸਤਿਗੁਰੂ ਜਾਣਦੇ ਨੇ ਵੀ ਇਹ ਜੰਗ ਦੇ ਨਾਲ ਬੜੀ ਹਿੱਤ ਜੰਗ ਦੇ ਨਾਲ ਬੜਾ ਪ੍ਰੇਮ ਰੱਖਣ ਵਾਲੇ ਨੇ ਔਰ ਜੰਗ ਦੇ ਮੈਦਾਨ ਵਿੱਚ ਜਾ ਕੇ ਸਾਰੇ ਹੀ ਜੂਝਣ ਵਾਲੇ ਖਾਨਾ।
1: ਤਿੰਨੋ ਮਜਾਰ ਏਕ ਹੈ ਬਚਿੱਤਰ ਸਿੰਘ ਸੂਰਮਾ।
0: ਮਾਲਕ ਪਾਤਸ਼ਾਹ ਨੇ ਹੁਣ ਉਹਨਾਂ ਪੰਜਾਂ ਦੇ ਵਿੱਚੋਂ ਜਿਹੜੇ ਗੁਰੂ ਸਾਹਿਬ ਦੀ ਪਹਿਰੇਦਾਰੀ ਕਰਦੇ ਉਹਨਾਂ ਦੇ ਵਿੱਚ ਇੱਕ ਸਿੱਖ ਹੈ ਜਿਹਦਾ ਨਾਂ ਇਤਿਹਾਸ ਵਿੱਚ ਭਾਈ ਬਚਿੱਤਰ ਸਿੰਘ ਜੀ ਆਉਂਦਾ ਨਾ, ਆਪਾਂ ਬਚਿੱਤਰ ਸਿੰਘ ਕਹਿੰਦੇ ਭਾਈ ਬਚਿੱਤਰ ਸਿੰਘ। ਗੁਰੂ ਸਾਹਿਬ ਜੀ ਨੇ ਉਸ ਸੂਰਮੇ ਦੇ ਵੱਲ ਜਦੋਂ ਵੇਖਿਆ ਹੈ
1: ਬਿਲੰਦ ਬਹੁ ਦੰਡ ਸ਼ਤਰੂ ਤੇ ਗਰੂਰ ਮਹਾ।
0: ਗੁਰੂ ਸਾਹਿਬ ਜਾਣਦੇ ਨੇ ਵੀ ਇਹ ਬੜਾ ਵੱਡਾ ਯੋਧਾ ਹੈ, ਬਲੀ ਬਹੁਤ ਹੈ, ਸੂਰਮਾ ਹੈ, ਵੱਡਾ ਯੋਧਾ ਹੈ ਔਰ ਸ਼ਤਰੂਆਂ ਨੂੰ ਇਹ ਮਾਰਨ ਵਾਲਾ ਹੈ ਔਰ ਬੜਾ ਧੀਰਜਵਾਨ ਹੈ ਔਰ ਜਿਹੜਾ ਵੀ ਵੈਰੀ ਇਹਦੇ ਸਾਹਮਣੇ ਆਉਂਦਾ ਉਹਨੂੰ ਇਹ ਸਦਾ ਦੀ ਨੀਂਦ ਸਵਾ ਦਿੰਦਾ। ਤੁਸੀਂ ਭਾਈ ਬਚਿੱਤਰ ਸਿੰਘ ਨੇ ਜਿੰਨੀਆਂ ਵੀ ਜੰਗਾਂ ਕੀਤੀਆਂ ਜੀ ਉਹ ਜੰਗਾਂ ਨੂੰ ਜਦੋਂ ਪੜ੍ਹੋਗੇ ਤਾਂ ਭਾਈ ਬਚਿੱਤਰ ਸਿੰਘ ਬੜੀ ਦ੍ਰਿੜਤਾ ਦੇ ਨਾਲ ਅਤੇ ਬੜੇ ਧੀਰਜ ਨਾਲ ਜੰਗ ਦੇ ਮੈਦਾਨ 'ਚ ਡਟ ਕੇ ਖੜੋਂਦੇ ਔਰ ਵੈਰੀਆਂ ਦਾ ਨਾਸ਼ ਕਰਦੇ ਨੇ। ਧੰਨ ਗੁਰੂ ਕਲਗੀਧਰ ਸਾਹਿਬ ਦੀ ਇਹ ਪਹਿਰੇਦਾਰੀ ਕਰਦੇ ਭਾਈ ਬਚਿੱਤਰ ਸਿੰਘ ਜੀ। ਮਾਲਕ ਪਾਤਸ਼ਾਹ ਜੀ ਨੇ ਇਹਨਾਂ ਵੱਲ ਜਦੋਂ ਨਿਹਾਰਿਆ ਹੈ
1: ਰਾਜਪੂਤ ਜਾਤ ਤੇ ਮੁਸ਼ੈਲ ਸ਼ੈਲ ਜਾਣੀਏ।
0: ਮਾਲਕ ਪਾਤਸ਼ਾਹ ਕਹਿੰਦੇ ਵੀ ਹੈ ਵੀ ਇਹ ਯੋਧਿਆਂ ਦੇ ਘਰਾਣੇ ਦੇ ਵਿੱਚੋਂ ਹੈ, ਸੂਰਮਿਆਂ ਦੇ ਘਰਾਣੇ ਵਿੱਚੋਂ ਹੈ। ਗੁਰੂ ਸਾਹਿਬ ਜੀ ਭਾਈ ਬਚਿੱਤਰ ਸਿੰਘ ਜੀ ਨੂੰ ਇੱਕ ਯੋਧੇ ਦੇ ਰੂਪ ਵਿੱਚ ਹੀ ਨਿਹਾਰਦੇ ਹਨ।
1: ਕਿਰਪਾਨ ਢਾਲ ਅੰਗ ਸੰਗ ਜੰਗ ਮੈਂ ਮਾਨੀਏ।
0: ਔਰ ਭਾਈ ਬਚਿੱਤਰ ਸਿੰਘ ਜੀ ਹਰ ਵੇਲੇ ਆਪਣੇ ਕੋਲ ਕਿਰਪਾਨ ਔਰ ਢਾਲ ਸਦੀਵ ਰੱਖਦੇ ਨੇ, ਹਮੇਸ਼ਾ ਕਿਰਪਾਨ ਵੀ ਔਰ ਢਾਲ ਵੀ, ਜੰਗ ਦੇ ਮੈਦਾਨ ਵਿੱਚ ਵੀ ਅਤੇ ਜੇ ਆਮ ਕਰਕੇ ਵੀ ਉਹ ਵਿਚਰਦੇ ਨੇ ਨਾ ਜਦੋਂ, ਕਿਉਂਕਿ ਗੁਰੂ ਸਾਹਿਬ ਦਾ ਹੁਕਮ ਹੈ ਵੀ ਸ਼ਸਤਰ ਅਤੇ ਅੰਗ ਨਾਲ ਰੱਖਣੇ ਹੀ ਨੇ, ਅਤੇ ਭਾਈ ਬਚਿੱਤਰ ਸਿੰਘ ਦੇ ਕੋਲ ਇੱਕ ਢਾਲ ਅਤੇ ਇੱਕ ਕਿਰਪਾਨ ਹਮੇਸ਼ਾ ਮੌਜੂਦ ਹੁੰਦੀ ਹੈ।
1: ਕੋਸ਼ਿਸ਼ ਪਟ ਬਹੁ ਰੂਪ ਕੀ ਪਹਿਰਤ ਆਪਣੇ ਅੰਗ।
0: ਔਰ ਆਪਣੇ ਤਨ ਦੇ ਉੱਤੇ ਜਿਹੜੀ ਪੋਸ਼ਾਕ ਪਹਿਣਦੇ ਨੇ, ਕਵੀ ਜੀ ਕਹਿੰਦੇ ਵੀ ਬਹੁਤ ਰੰਗਾਂ ਦੀਆਂ ਪੋਸ਼ਾਕਾਂ ਨੇ ਜਿਹੜੀਆਂ ਭਾਈ ਬਚਿੱਤਰ ਸਿੰਘ ਆਪਣੇ ਤਨ ਉੱਤੇ ਧਾਰਦੇ ਹਨ।
1: ਭਿਖ ਪ੍ਰਭ ਕਹਿ ਬਹੁ ਰੂਪੀਆ ਪਇਓ ਸੋ ਸੰਗਿਆ ਸੰਗ।
0: ਮਾਲਕ ਪਾਤਸ਼ਾਹ ਨੇ ਨਾ ਜੀ ਇਹਨਾਂ ਨੂੰ ਜਿਹੜਾ ਨਾਮ ਨਾ ਦਿੱਤਾ, ਕਵੀ ਜੀ ਨੇ ਜੋ ਜ਼ਿਕਰ ਕੀਤਾ ਵੀ ਇਹ ਬੜੇ ਰੰਗਾਂ ਦੀਆਂ ਪੋਸ਼ਾਕਾਂ ਪਾ ਲੈਂਦੇ ਨਾ, ਕਦੇ ਕਿਸੇ ਰੰਗ ਦੀ ਪਾ ਲੈਣੀ, ਕਦੇ ਕਿਸੇ ਰੰਗ ਦੀ ਪੋਸ਼ਾਕ ਪਾ ਲੈ। ਗੁਰੂ ਸਾਹਿਬ ਨੇ ਨਾ ਆਪਣੇ ਮੁੱਖ ਤੋਂ ਬਚਨ ਇਹਦੇ ਨਾਲ ਹੀ ਕੀਤਾ ਬਹੁ ਰੂਪੀਆ, ਵੀ ਇਹਨਾਂ ਨੇ ਕਿਹੜੇ ਵੇਲੇ ਕਿਹੜਾ ਰੂਪ ਧਾਰਨ ਕਰ ਲੈਣਾ ਇਹਦਾ ਨਹੀਂ ਪਤਾ। ਹੁਣ ਇਹਨਾਂ ਦੇ ਲਈ ਗੁਰੂ ਸਾਹਿਬ ਨੇ ਸ਼ਬਦ ਵਰਤਿਆ, ਇਹ ਕਵੀ ਜੀ ਜ਼ਿਕਰ ਕਰ ਰਹੇ, ਕਹਿੰਦੇ ਪ੍ਰਭ ਕਹਿ ਬਹਿਰੂਪੀਆ ਪਇਓ ਸੋ ਸੰਗਿਆ ਸੰਗ। ਮਾਲਕ ਨੇ ਬਹਿਰੂਪੀਆ ਕਹਿ ਉਹਨਾਂ ਨੂੰ ਸੰਬੋਧਨ ਕੀਤਾ ਹੈ।
1: ਸ੍ਰੀ ਗੁਰੂ ਬਿਲੋਕ ਕਹਿ ਬਿਲੰਦ ਉਜਵਾਨ ਜਾਣ।
0: ਸਤਿਗੁਰੂ ਜੀ ਨੇ ਉਹਨਾਂ ਵੱਲ ਵੇਖਿਆ ਤੇ ਵੇਖ ਕੇ ਉਹਨਾਂ ਨੂੰ ਬਹੁਤ ਵਿਸ਼ਾਲ ਬਲਵਾਨ ਜਾਣਿਆ। ਹੁਣ ਬਲਵਾਨ ਤੇ ਉਹ ਸਹਿਜ ਸੁਭਾਈ ਹੋ ਜਾਏਗਾ ਜੀ ਜਿਹਦੇ ਉੱਤੇ ਗੁਰੂ ਸਾਹਿਬ ਆਪ ਨਦਰ ਕਰ ਦੇਣ, ਆਪ ਮਾਲਕ ਪਾਤਸ਼ਾਹ ਨੇ ਮਿਹਰ ਦੀ ਨਦਰ ਕਰ ਦੇਣ ਗੁਰੂ ਸਾਹਿਬ। ਫਿਰ ਤੇ ਜਿਵੇਂ ਆਪਾਂ ਇੱਕ ਬਚਨ ਪੜ੍ਹਦੇ ਹਾਂ ਨਾ ਸਤਿਗੁਰੂ ਦੀ ਪਾਵਨ ਬਾਣੀ ਦਾ, ਕਹਾਂ ਪਿੰਗਲ ਪਰਬਤ ਪਾਰ ਪਰੈ ਖਲ ਚਤਰਬ ਕੀਤਾ ਅੰਧਲੇ ਤ੍ਰਿਭਵਨ ਸੂਝਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਹੁਣ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਦ੍ਰਿਸ਼ਟੀ ਮਾਲਕ ਪਾਤਸ਼ਾਹ ਦੇ, ਔਰ ਵਾਕਈ ਜੀ ਉਹ ਪੰਜੇ ਪਹਿਰੇਦਾਰ ਕਿੱਡੇ ਬਲੀ ਹੋਣਗੇ ਜਿਹੜੇ ਹਰ ਵੇਲੇ ਗੁਰੂ ਸਾਹਿਬ ਕੋਲ ਰਹਿੰਦੇ, ਅਤੇ ਉਹਨਾਂ ਪੰਜਾਂ ਦੇ ਵਿੱਚੋਂ ਜੇ ਸਤਿਗੁਰੂ ਨੇ ਚੁਣਿਆ ਤਾਂ ਫਿਰ ਭਾਈ ਬਚਿੱਤਰ ਸਿੰਘ ਨੂੰ ਚੁਣਿਆ। ਮਾਲਕ ਪਾਤਸ਼ਾਹ ਦੀਆਂ ਨਜ਼ਰਾਂ ਦੇ ਵਿੱਚ ਉਹ ਕਿੱਡੇ ਵੱਡੇ ਯੋਧੇ ਹੋਣਗੇ ਜਿਨ੍ਹਾਂ ਨੂੰ ਨਿਹਾਰ ਕੇ ਸਤਿਗੁਰੂ ਨੇ ਪਿਆਰ ਨਾਲ ਬਹਿਰੂਪੀਆ ਕਹਿ ਕੇ ਸੰਬੋਧਨ ਕੀਤਾ, ਕਿਉਂ ਉਹਨਾਂ ਦੇ ਤਨ ਉੱਪਰਲੀਆਂ ਪੋਸ਼ਾਕਾਂ ਵੱਖ ਵੱਖ ਰੰਗ ਦੀਆਂ ਪਾਉਣ ਕਰਕੇ, ਅਤੇ ਦੂਜਾ ਗੁਰੂ ਸਾਹਿਬ ਨੇ ਆਪਣੇ ਮਨ ਦੇ ਅੰਦਰ ਜਿਹੜੀ ਵਿਚਾਰ ਕੀਤੀ ਹੈ ਵੀ ਵਿਸ਼ਾਲ ਬਲ ਦੇ ਮਾਲਕ ਨੇ ਔਰ ਇਹ ਬਹੁਤ ਹੀ ਵੱਡੇ ਯੋਧੇ ਵੀ ਨੇ ਔਰ ਯੋਧਿਆਂ ਦੇ ਘਰਾਣੇ ਵਿੱਚੋਂ ਇਹ ਹਨ ਔਰ ਸੂਰਮਤਾਈ ਇਹਨਾਂ ਦੇ ਰੋਮ ਰੋਮ ਵਿੱਚ ਭਰੀ ਹੋਈ ਹੈ।
1: ਸਾਮ ਹੈ ਥਿਰਿਓ ਸੋ ਵੀਰ ਹਾਥ ਧਾਰ ਅਯੁੱਧ ਤਾਣ।
0: ਔਰ ਉਦੋਂ ਵੀ ਗੁਰੂ ਕਾ ਸਿੱਖ ਭਾਈ ਬਚਿੱਤਰ ਸਿੰਘ ਆਪਣੇ ਹੱਥ ਦੇ ਵਿੱਚ ਸ਼ਸਤਰ ਫੜ ਕੇ ਗੁਰੂ ਕਲਗੀਧਰ ਸਾਹਿਬ ਦੇ ਸਾਹਮਣੇ ਹੀ ਖੜੋਤੇ ਹੋਏ ਨੇ। ਮਲਕ ਪਾਤਸ਼ਾਹ ਪਹਿਰੇਦਾਰੀ ਦੀ ਸੇਵਾ ਹੈ ਗੁਰੂ ਸਾਹਿਬ ਦੀ, ਤੇ ਹਰ ਵੇਲੇ ਸ਼ਸਤਰ ਦੇ ਕੋਲੇ ਹੋਏਗਾ ਹੀ ਹੋਏਗਾ। ਜਦੋਂ ਗੁਰੂ ਸਾਹਿਬ ਨਿਹਾਰ ਰਹੇ ਨੇ ਨਾ, ਤੇ ਕਵੀ ਜੀ ਜ਼ਿਕਰ ਕਰਦੇ ਵੀ ਭਾਈ ਬਚਿੱਤਰ ਸਿੰਘ ਜੀ ਉਦੋਂ ਵੀ ਧੰਨ ਗੁਰੂ ਕਲਗੀਧਰ ਸਾਹਿਬ ਦੇ ਸਨਮੁਖ ਆਪਣੇ ਹੱਥ ਵਿੱਚ ਸ਼ਸਤਰ ਫੜ ਕੇ ਖੜੋਤੇ। ਖਾਨਾ
1: ਮਾਨ ਹੈ ਪ੍ਰਭੂ ਸੋ ਬਾਕ ਹੈ ਆਨੰਦ ਧੀਰ ਮਾਹੇ।
0: ਔਰ ਉਹ ਜੀ ਸਾਰੇ ਹੀ ਹਨ, ਜਦੋਂ ਗੁਰੂ ਸਾਹਿਬ ਨੇ ਨਿਹਾਰਿਆ ਮਾਨ ਹੈ ਪ੍ਰਭੂ ਸੋ ਬਾਕ, ਮਾਲਕ ਪਾਤਸ਼ਾਹ ਦੇ ਬਚਨ ਮੰਨਦੇ ਆ ਔਰ ਆਪਣੇ ਮਨ ਦੇ ਅੰਦਰ ਹਮੇਸ਼ਾ ਹੀ ਆਨੰਦਿਤ ਰਹਿੰਦੇ। ਖਾਨਾ
1: ਹਾਥ ਤੋਂ ਹਜੂਰ ਨੀਤ ਪਾਉ ਦਿਹ ਚੀਤ ਜਾਹੇ।
0: ਹਮੇਸ਼ਾ ਗੁਰੂ ਸਾਹਿਬ ਦੇ ਹਜ਼ੂਰ ਵੱਸਦੇ ਨੇ, ਕੋਲੇ ਵੱਸਦੇ ਨੇ ਗੁਰੂ ਸਾਹਿਬ ਦੇ ਹਮੇਸ਼ਾ ਹੀ। ਬਹੁਤੀ ਬਹੁਤਾ ਚਿਰ ਆਪਣੇ ਦਿਨ ਦਾ ਸਮਾਂ ਕਹਿ ਲਓ, ਬਹੁਤਾ ਸਮਾਂ ਭਾਈ ਬਚਿੱਤਰ ਸਿੰਘ ਗੁਰੂ ਕਲਗੀਧਰ ਸਾਹਿਬ ਦੇ ਕੋਲ ਰਹਿ ਕੇ ਬਤੀਤ ਕਰਦੇ ਨੇ। ਅਤੇ ਮਾਲਕ ਪਾਤਸ਼ਾਹ ਨਾਲ ਪ੍ਰੇਮ ਬੜਾ ਹੈ, ਗੁਰੂ ਸਾਹਿਬ ਨਾਲ ਲਗਾਵ ਬੜਾ ਹੈ, ਅਤੇ ਮਾਲਕ ਪਾਤਸ਼ਾਹ ਜੀ ਦਾ ਵੀ ਪ੍ਰੇਮ ਭਾਈ ਬਚਿੱਤਰ ਸਿੰਘ ਨਾਲ ਬਹੁਤ ਹੈ। ਮਾਲਕ ਪਾਤਸ਼ਾਹ ਜੀ ਆਪ ਆਪਣੇ ਕੋਲੋਂ ਭਾਓ ਪ੍ਰੇਮ ਹਮੇਸ਼ਾ ਚਿੱਤ ਵਿੱਚ ਬਖਸ਼ਦੇ। ਖਾਨਾ
1: ਵਿਦਿਆ ਨੇਜੇ ਮਾਰਨ ਕੀ ਮੈਂ ਬੁੱਧੀਵਾਨ ਬੜ ਜਾਣੈ।
0: ਸਤਿਗੁਰੂ ਨੇ ਇਹ ਵੀ ਵੇਖਿਆ ਵੀ ਭਾਈ ਬਚਿੱਤਰ ਸਿੰਘ ਜਿੱਥੇ ਸ਼ਸਤਰਧਾਰੀ ਨੇ, ਵੱਡੇ ਯੋਧੇ ਨੇ, ਵਿਸ਼ਾਲ ਬਲੀ ਵੀ ਨੇ, ਅਤੇ ਨੇਜਾ ਚਲਾਉਣ ਦੇ ਵਿੱਚ ਬੁੱਧੀਵਾਨ ਬੜੇ ਨੇ। ਨੇਜਾ ਚਲਾਉਣ ਦੇ ਜਿੱਥੇ ਚਲਾਉਣ ਦਾ ਢੰਗ ਹੋਣਾ ਚਾਹੀਦਾ ਜੀ, ਉੱਥੇ ਚਲਾਉਣ ਦੇ ਨਾਲ ਨਾਲ ਬੜੀ ਬੁੱਧੀ ਦੇ ਨਾਲ, ਬੜੀ ਮਤ ਦੇ ਨਾਲ ਨੇਜਾ ਮਾਰਨਾ ਕਿੱਥੇ ਹੈ, ਇਹ ਵੀ ਉਦੋਂ ਹੀ ਅੰਦਾਜ਼ਾ ਲਾਉਣਾ ਹੈ ਜਿੰਨੇ ਚਿਰ 'ਚ ਨੇਜਾ ਮਾਰਨਾ ਹੈ। ਗੁਰੂ ਸਾਹਿਬ ਜਾਣਦੇ ਨੇ ਵੀ ਭਾਈ ਬਚਿੱਤਰ ਸਿੰਘ ਨੇਜਾ ਚਲਾਉਣ ਵਿੱਚ ਬੜੇ ਨਿਪੁੰਨ ਨੇ, ਅਤੇ ਨੇਜਾ ਚਲਾਉਣ ਦੇ ਨਾਲ ਨਾਲ ਇਹ ਬੁੱਧੀਵਾਨ ਵੀ ਬੜੇ ਨੇ, ਬੜੀ ਚੰਗੀ ਮਤ, ਬੜੇ ਚੰਗੇ ਢੰਗ ਦੇ ਨਾਲ ਇਹ ਨੇਜੇ ਦਾ ਵਾਰ ਕਰਦੇ। ਖਾਨਾ
1: ਛੜ ਤੋ ਰੰਗ ਕੈ ਪੈਦਲ ਹੋਵੇ ਕਰ ਅਧਿਕ ਪ੍ਰਮਾਵਣ ਠਾਨੈ।
0: ਤੇ ਇੱਕ ਸਰੀਰ ਵਿੱਚ ਫੁਰਤੀ ਬਹੁਤ ਹੈ, ਭਾਈ ਬਚਿੱਤਰ ਸਿੰਘ ਦੇ ਸਰੀਰ ਵਿੱਚ ਫੁਰਤੀ ਬਹੁਤ ਹੈ। ਗੁਰੂ ਸਾਹਿਬ ਇਹ ਵੀ ਜਾਣਦੇ ਨੇ ਵੀ ਜਿੱਥੇ ਇਹ ਨੇਜਾ ਚਲਾਉਣ ਵਿੱਚ ਨਿਪੁੰਨ ਨੇ, ਉੱਥੇ ਘੋੜ ਸਵਾਰੀ ਵਿੱਚ ਬੜੇ ਨਿਪੁੰਨ ਨੇ, ਘੋੜ ਸਵਾਰੀ ਬਹੁਤ ਪਿਆਰੀ ਕਰਦੇ ਨੇ। ਘੋੜ ਸਵਾਰੀ ਚੜ੍ਹ ਤੁਰੰਗ ਕੈ ਪੈਦਲ ਹਵੈ ਕਰ, ਵੀ ਇਹਦੇ ਤੋਂ ਭਾਵੇਂ ਘੋੜੇ 'ਤੇ ਚੜ੍ਹਾ ਕੇ ਨੇਜਾ ਚਲਵਾ ਲਓ ਅਤੇ ਭਾਵੇਂ ਪੈਦਲ ਤੋਰ ਕੇ ਨੇਜਾ ਚਲਵਾ ਲਓ, ਇੰਨਾ ਕੁ ਨੇਜਾ ਚਲਾਉਣ ਵਿੱਚ ਨਿਪੁੰਨ ਨੇ, ਘੋੜ ਸਵਾਰੀ ਵਿੱਚ ਇੰਨੇ ਨਿਪੁੰਨ ਨੇ, ਨੇਜਾ ਘੋੜੇ ਉੱਤੇ ਅਸਵਾਰ ਹੋ ਕੇ ਚਲਾਉਣਾ ਸੌਖਾ ਨਹੀਂ ਹੈ ਜੀ। ਨੇਜੇ ਨੂੰ ਜਦੋਂ ਚਲਾਉਣਾ ਘੋੜੇ ਉੱਤੇ ਅਸਵਾਰ ਹੋ ਕੇ, ਸੁਭਾਵਿਕ ਜਿਹੀ ਗੱਲ ਵੀ ਇੱਕ ਹੱਥ ਨਾਲ ਲਗਾਮ ਫੜਨੀ ਘੋੜੇ ਦੀ ਅਤੇ ਦੂਜੇ ਹੱਥ ਨਾਲ ਫਿਰ ਨੇਜਾ ਚਲਾਉਣਾ, ਅਤੇ ਹੁਣ ਨੇਜਾ ਘੋੜੇ ਉੱਤੇ ਅਸਵਾਰ ਹੋ ਕੇ ਉਹ ਵੀ ਘੋੜੇ ਦੀ ਚੰਚਲਤਾਈ ਨੂੰ ਆਪਣੇ ਕਾਬੂ ਵਿੱਚ ਕਰਕੇ ਫਿਰ ਨੇਜੇ ਦੇ ਨਾਲ ਵਾਰ ਕਰਨਾ, ਇਹ ਸੁਖਾਲਾ ਨਹੀਂ ਸੀ। ਗੁਰੂ ਸਾਹਿਬ ਜਾਣਦੇ ਨੇ ਵੀ ਭਾਈ ਬਚਿੱਤਰ ਸਿੰਘ ਜੀ ਪੈਦਲ ਚੱਲ ਕੇ ਵੀ ਨੇਜੇ ਦੀ ਵਰਤੋਂ ਬਹੁਤ ਸੋਹਣੇ ਢੰਗ ਨਾਲ ਕਰਦੇ ਨੇ, ਨੇਜੇ ਨਾਲ ਹਮਲਾ ਬੜਾ ਸੋਹਣੇ ਢੰਗ ਨਾਲ ਕਰਦੇ, ਅਤੇ ਜੇ ਘੋੜੇ 'ਤੇ ਅਸਵਾਰ ਹੋ ਕੇ ਨੇਜਾ ਚਲਾਉਣਾ ਪੈ ਜਾਏ ਤੇ ਭਾਈ ਬਚਿੱਤਰ ਸਿੰਘ ਉਸ ਵਾਰ ਵਿੱਚ ਵੀ ਨਿਪੁੰਨ ਹਨ।
1: ਨੇਜਾ ਗਹੇ ਖਰੋ ਜੋ ਸਨਮੁਖ ਸ਼੍ਰੀ ਪ੍ਰਭ ਨਿਕਟ ਹਕਾਰਾ।
0: ਮਾਲਕ ਪਾਤਸ਼ਾਹ ਦੇ ਕੋਲ ਨਾ ਜਦੋਂ ਗੁਰੂ ਸਾਹਿਬ ਨੇ ਭਾਈ ਬਚਿੱਤਰ ਸਿੰਘ ਵੱਲ ਜੀ ਵੱਲ ਵੇਖਿਆ, ਨੇਜਾ ਗਹੇ ਖਰੋ ਜੋ ਸਨਮੁਖ, ਜਿਹੜੇ ਗੁਰੂ ਸਾਹਿਬ ਦੇ ਸਾਹਮਣੇ ਨੇਜਾ ਫੜ ਕੇ ਖੜੋਤੇ ਹੋਏ, ਮਾਲਕ ਪਾਤਸ਼ਾਹ ਨੇ ਆਪਣੇ ਕੋਲ ਸੱਦਿਆ ਹੈ।
1: ਆਓ ਬਚਿੱਤਰ ਸਿੰਘ ਬੜ ਜੋਦਾ ਤੁਮ ਸਿਰ ਭਾਰ ਉਧਾਰਾ।
0: ਮਾਲਕ ਪਾਤਸ਼ਾਹ ਕਹਿੰਦੇ ਆਓ ਬਚਿੱਤਰ ਸਿੰਘ, ਗੁਰੂ ਸਾਹਿਬ ਨੇ ਬੜੇ ਪਿਆਰ ਨਾਲ ਆਵਾਜ਼ ਮਾਰੀ ਔਰ ਆਪਣੇ ਕੋਲ ਆਵਾਜ਼ ਮਾਰਦਿਆਂ ਹੋਇਆਂ ਗੁਰੂ ਸਾਹਿਬ ਕਹਿੰਦੇ ਤੁਸੀਂ ਵੱਡੇ ਯੋਧੇ ਹੋ,

0: ਆ ਗੁਰੂ ਸਾਹਿਬ ਦੇ ਬੋਲਾਂ ਉੱਤੇ ਆਪਣੀ ਜਾਨ ਬਚਾਉਣ ਦੇ ਲਈ ਰਾਤੋ ਰਾਤ ਭੱਜ ਗਿਆ, ਦੌੜ ਗਿਆ, ਕਿਲੇ ਦੀ ਕੰਧ ਟੱਪ ਕੇ ਦੌੜ ਗਿਆ। ਅਗਲੇ ਦਿਨ ਗੁਰੂ ਸਾਹਿਬ ਨੇ ਭਾਈ ਬਚਿੱਤਰ ਸਿੰਘ ਨੂੰ ਸੱਦਿਆ। ਮਾਲਕ ਕਹਿੰਦੇ ਭਾਈ ਉਧਰੋਂ ਪਹਾੜੀ ਰਾਜੇ ਨਾ ਆਪਣਾ ਮਸਤ ਹਾਥੀ ਭੇਜਣ ਲੱਗੇ ਨੇ, ਉਹਨਾਂ ਨੇ ਮਸਤ ਹਾਥੀ ਭੇਜਣਾ ਔਰ ਉਹਦਾ ਮੁਕਾਬਲਾ ਹੋਣਾ। ਸਤਿਗੁਰੂ ਕਹਿੰਦੇ ਜੇ ਉਹ ਮਸਤ ਹਾਥੀ ਭੇਜਣ ਲੱਗੇ ਨੇ, ਜੰਗਲ ਦੇ ਵਿੱਚ ਹਾਥੀ ਜਿੰਨੇ ਮਰਜ਼ੀ ਹੋਣ, ਇੱਕ ਨਹੀਂ ਜਿੰਨੇ ਮਰਜ਼ੀ ਹੋਣ, ਪਰ ਜੰਗਲ ਦਾ ਰਾਜਾ ਸ਼ੇਰ ਹੀ ਅਖਵਾਉਂਦਾ, ਅਤੇ ਇੱਧਰੋਂ ਅਸੀਂ ਆਪਣਾ ਕੇਹਰ ਭੇਜਾਂਗੇ, ਕੇਹਰ ਦਾ ਮਤਲਬ ਸ਼ੇਰ। ਅੱਜ ਹਾਥੀ ਦਾ ਮੁਕਾਬਲਾ ਸਾਡਾ ਸ਼ੇਰ ਕਰਕੇ ਆਏਗਾ। ਅੱਜ ਭਾਈ ਬਚਿੱਤਰ ਸਿੰਘ ਨੂੰ ਗੁਰੂ ਸਾਹਿਬ ਬਚਨ ਕਰਕੇ ਕਹਿੰਦੇ ਭਾਈ ਉੱਧਰੋਂ ਉਹਨਾਂ ਦਾ ਮਤੰਗ ਵੱਢ ਵੱਡਾ ਹਾਥੀ ਆਉਣਾ, ਉਹ ਹਾਥੀ ਜਿਹੜਾ ਬਲੀ ਬਹੁਤ ਹੈ, ਨਸ਼ੇ ਵਿੱਚ ਅੰਨ੍ਹਾ, ਨਸ਼ੇ ਵਿੱਚ ਧੁੱਤ ਹੈ, ਔਰ ਨਸ਼ੇ ਕਰਕੇ ਉਹਦੇ ਬਲ ਦਾ ਅੰਦਾਜ਼ਾ ਹੀ ਕੋਈ ਨਹੀਂ ਹੈ, ਕਿਸੇ ਤਰ੍ਹਾਂ ਦਾ ਕੋਈ ਅੰਦਾਜ਼ਾ ਨਹੀਂ। ਇੱਧਰੋਂ ਭਾਈ ਬਚਿੱਤਰ ਸਿੰਘ ਨੂੰ ਧੰਨ ਗੁਰੂ ਕਲਗੀਧਰ ਸਾਹਿਬ ਬਚਨ ਆਖਦੇ ਖਾਨਾ
1: ਦਾੜ ਨੇ ਜਾ ਖਰਦੇ ਗੱਜ ਰਹਿਤ ਬੇ ਕੋ ਕੀ ਜੈ।
0: ਸਾਹਿਬ ਕਹਿੰਦੇ ਭਾਈ ਤੁਸੀਂ ਜਾਣਾ ਹਾਥੀ ਦਾ ਮੁਕਾਬਲਾ ਕਰਨ, ਔਰ ਸ਼ੇਰ ਦੀ ਦਹਾੜ ਇੱਦਾਂ ਦੀ ਹੋਵੇ ਕਿ ਜਦੋਂ ਜਾ ਕੇ ਇਹ ਜੰਗ ਦੇ ਮੈਦਾਨ ਵਿੱਚ ਦਹਾੜੇ ਅਤੇ ਨੇਜਾ ਇਸ ਢੰਗ ਨਾਲ ਉਹਦੇ ਮਾਰੇ ਕਿ ਉਸ ਥਾਂ ਦੇ ਉੱਤੇ ਹਾਥੀ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ।
1: ਭਾਲਾ ਪਾਲ ਪ੍ਰਹਾਰ ਹੋ ਮੁਰ ਹੈ ਜਿਸ ਤੇ ਹਾਥੀ।
0: ਸਤਿਗੁਰੂ ਕਹਿੰਦੇ ਭਾਈ ਆਹ ਜਿਹੜਾ ਤੁਹਾਡੇ ਕੋਲ ਨੇਜਾ ਹੈ ਨਾ, ਜੋ ਬਰਸ਼ੀ ਗੁਰੂ ਸਾਹਿਬ ਬਖਸ਼ਦੇ ਨੇ, ਵੀ ਇਹਨੂੰ ਜਾ ਕੇ ਉਹਦੇ ਭਾਲ ਦੇ ਵਿੱਚ, ਭਾਲ ਮੱਥਾ, ਉਹਦੇ ਮੱਥੇ ਵਿੱਚ ਇਸ ਢੰਗ ਨਾਲ ਪ੍ਰਹਾਰੋ, ਇਸ ਢੰਗ ਨਾਲ ਮਾਰੋ ਕਿ ਜਿਹੜਾ ਹਾਥੀ ਕਿਲੇ ਦਾ ਗੇਟ ਤੋੜਨ ਵਾਸਤੇ, ਲੋਹਗੜ੍ਹ ਦੇ ਕਿਲੇ ਨੂੰ ਢਹਿ ਢੇਰੀ ਕਰਨ ਵਾਸਤੇ ਪਹਾੜੀ ਰਾਜਿਆਂ ਨੇ ਛੱਡਣਾ, ਅਤੇ ਉਹ ਹਾਥੀ ਉਨੀ ਪੈਰੀ ਪਿੱਛੇ ਮੁੜ ਜੇ ਜਿਹੜੇ ਪੈਰਾਂ ਦੇ ਨਾਲ ਉਹ ਅੱਗੇ ਆ ਰਿਹਾ ਹੈ।
1: ਕਦਾਚਿਤ ਸਨਮੁਖ ਆਵੇ ਪਿੱਛੇ ਮਾਰੇ ਸਾਥੀ।
0: ਇਸ ਢੰਗ ਨਾਲ ਉਹਦੇ ਮੱਥੇ ਵਿੱਚ ਇਹ ਵਰਸ਼ਾ ਮਾਰਿਓ ਵੀ ਉਹ ਫਿਰ ਕਿਸੇ ਤਰ੍ਹਾਂ ਸਨਮੁਖ ਨਾ ਆਵੇ, ਅੱਗੇ ਨੂੰ ਨਾ ਆਵੇ, ਉਸੇ ਤਰ੍ਹਾਂ ਪਿੱਛੇ ਨੂੰ ਮੁੜ ਜੇ, ਅਤੇ ਜਿਹੜੇ ਸਾਥੀ ਉਹਦੇ ਮਗਰ ਤੁਰੇ ਆਉਂਦੇ ਨੇ ਨਾ, ਉਹਨਾਂ ਸਾਥੀਆਂ ਨੂੰ ਉਹ ਲਤਾੜਦਾ ਹੋਇਆ ਪਿੱਛੇ ਮੁੜ ਜਾਵੇ।
1: ਧੀਰਜ ਦੀਰਘ ਬਲ ਕਰਕੇ ਸ਼ੰਕਾ ਤਿਆਗ ਪ੍ਰਹਾਰੋ।
0: ਸਤਿਗੁਰੂ ਜੀ ਨੇ ਨਾਲ ਹੌਸਲਾ ਵੀ ਦਿੱਤਾ, ਕਹਿੰਦੇ ਜਾਓ ਜੰਗ ਦੇ ਮੈਦਾਨ 'ਚ ਧੀਰਜ ਧਰ ਕੇ ਜਾਓ। ਮਾਲਕ ਪਾਤਸ਼ਾਹ ਨੇ ਪਹਿਲੋਂ ਪੰਜੇ ਪਹਿਰੇਦਾਰ ਨੇ ਹਾਰੇ ਨੇ, ਪੰਜਾਂ ਵਿੱਚੋਂ ਭਾਈ ਬਚਿੱਤਰ ਸਿੰਘ ਜੀ ਨੂੰ ਵੇਖਿਆ, ਔਰ ਆਪਾਂ ਜ਼ਿਕਰ ਕੀਤਾ ਕਵੀ ਜੀ ਦੇ ਲਿਖੇ ਹੋਏ ਬੋਲਾਂ ਅਨੁਸਾਰ ਵੀ ਇਹ ਪੰਜੇ ਪਹਿਰੇਦਾਰ ਯੋਧੇ ਬੜੇ ਵੱਡੇ ਨੇ ਪਰ ਧੀਰਜਵਾਨ ਬਹੁਤ ਨੇ। ਗੁਰੂ ਸਾਹਿਬ ਨੇ ਫਿਰ ਭਾਈ ਬਚਿੱਤਰ ਸਿੰਘ ਨੂੰ ਤੋਰਨ ਤੋਂ ਪਹਿਲਾਂ ਬਚਨ ਆਖੇ ਵੀ ਧੀਰਜ ਧਰ ਕੇ ਜੰਗ ਦੇ ਮੈਦਾਨ 'ਚ ਜਾਣਾ, ਕਿਸੇ ਤਰ੍ਹਾਂ ਦਾ ਕੋਈ ਡਰ ਕੋਈ ਭਾਉ ਆਪਣੇ ਮਨ ਵਿੱਚ ਨਹੀਂ ਰੱਖਣਾ, ਧੀਰਜ ਧਰ ਕੇ ਬਲ ਕਰਕੇ ਸ਼ੰਕਾ ਤਿਆਗ ਕੇ, ਕਿਸੇ ਤਰ੍ਹਾਂ ਦਾ ਮਨ ਵਿੱਚ ਸ਼ੰਕਾ ਵੀ ਨਹੀਂ ਰੱਖਣਾ, ਸ਼ੰਕਾ ਤਿਆਗ ਕੇ ਫਿਰ ਜਾ ਉਸ ਹਾਥੀ ਦਾ ਮੁਕਾਬਲਾ ਕਰੋ।
1: ਪ੍ਰਯਾਸ ਨਾ ਕਰੋ ਪ੍ਰਯਾਸ ਤਰਹੋ ਅਸ ਜਸ ਕੋ ਪਾਏ ਸੁਖਾਰੋ।
0: ਸਾਹਿਬ ਕਹਿੰਦੇ ਤ੍ਰਾਸ ਨਹੀਂ ਰੱਖਣਾ, ਡਰ ਨਹੀਂ ਰੱਖਣਾ, ਡਰ ਨਾ ਧਾਰਨ ਕਰਨਾ, ਨਾ ਮਨ ਵਿੱਚ ਡਰ ਰੱਖਣਾ, ਸਿਰਫ ਪ੍ਰਯਾਸ ਕਰਨਾ ਹੈ, ਯਤਨ ਕਰਨਾ। ਜਾਓ ਡਰ ਛੱਡ ਕੇ ਜਾਓ, ਯਤਨ ਕਰੋ ਉੱਥੇ ਜਾ ਕੇ। ਕਹਿੰਦੇ ਐਸਾ ਯਤਨ ਕਰੋ, ਤੁਸੀਂ ਜਦੋਂ ਯਤਨ ਕਰੋਗੇ ਤਾਂ ਤੁਹਾਨੂੰ ਜਸ ਹੀ ਮਿਲੇਗਾ, ਤੁਹਾਨੂੰ ਵਡਿਆਈ ਹੀ ਮਿਲੇਗੀ, ਤੁਹਾਡੀ ਸ਼ੋਭਾ ਹੀ ਹੋਵੇਗੀ, ਤੁਸੀਂ ਆਪਣੇ ਮਨ ਵਿੱਚ ਕਿਸੇ ਤਰ੍ਹਾਂ ਦਾ ਡਰ ਨਹੀਂ ਰੱਖਣਾ।
1: ਬਚਿੱਤਰ ਸਿੰਘ ਪਇਓ ਪ੍ਰਫੁੱਲਤ ਤਬ ਦੋਨੋਂ ਕਰ ਬੰਦੇ।
0: ਗੁਰੂ ਸਾਹਿਬ ਜੀ ਦੇ ਬੋਲ ਸੁਣ ਕੇ ਭਾਈ ਬਚਿੱਤਰ ਸਿੰਘ ਨੂੰ ਚਾਅ ਚੜ ਗਿਆ। ਚਾਅ ਤੇ ਪਹਿਲਾਂ ਹੀ ਬੜਾ ਜੀ ਗੁਰੂ ਕਿਆ ਸਿੱਖਾਂ ਨੂੰ ਗੁਰੂ ਸਾਹਿਬ ਤੋਂ ਕੁਰਬਾਨ ਹੋਣ ਦਾ, ਵਰਨੇ ਜਾਣ ਦਾ ਬੜਾ ਚਾਅ। ਉਹ ਤੇ ਮੌਕਾ ਤਲਾਸ਼ਦੇ ਫਿਰਦੇ ਸੀ ਵੀ ਕਦੋਂ ਗੁਰੂ ਸਾਹਿਬ ਸਾਨੂੰ ਹੁਕਮ ਕਰਨ ਤੇ ਅਸੀਂ ਜੰਗ ਦੇ ਮੈਦਾਨ 'ਚ ਜਾਈਏ। ਤੇ ਭਾਈ ਬਚਿੱਤਰ ਸਿੰਘ ਨੇ ਆਪਣੇ ਆਪ ਨੂੰ ਬੜਾ ਚੰਗੇ ਭਾਗਾਂ ਵਾਲਾ ਜਾਣਿਆ ਵੀ ਮਾਲਕ ਨੇ ਸਾਰਿਆਂ ਤੋਂ ਪਹਿਲਾਂ ਮੇਰੇ ਵੱਲ ਆਪਣੀ ਮਿਹਰ ਦੀ ਨਜ਼ਰ ਕੀ

0: ਕੀਤੀ ਹੈ ਅਤੇ ਗੁਰੂ ਸਾਹਿਬ ਨੇ ਮੈਨੂੰ ਜੰਗ ਦੇ ਮੈਦਾਨ ਵਿੱਚ ਭੇਜਣ ਵਾਸਤੇ ਬਚਨ ਕੀਤੇ। ਬੜਾ ਖੁਸ਼ ਨਸੀਬ ਆਪਣੇ ਆਪ ਨੂੰ ਜਾਣਿਆ ਜਦੋਂ ਗੁਰੂ ਸਾਹਿਬ ਨੇ ਨਦਰ ਕੀਤੀ ਨਾ ਮਿਹਰ ਦੀ, ਮਾਲਕ ਪਾਤਸ਼ਾਹ ਨੇ ਆਵਾਜ਼ ਮਾਰ, ਹੁਣ ਤੁਸੀਂ ਅੰਦਾਜ਼ਾ ਲਾਓ ਜੀ ਵੀ ਗੁਰੂ ਸਾਹਿਬ ਨਾਲ ਪ੍ਰੇਮ ਹੈ, ਕਿੰਨੀਆਂ ਹੀ ਸੰਗਤਾਂ ਬੈਠੀਆਂ, ਕਿੰਨੇ ਸਿੱਖ ਬੈਠੇ, ਔਰ ਉਹਨਾਂ ਵਿੱਚੋਂ ਇੱਕ ਸਿੱਖ ਦਾ ਨਾਂ ਲੈ ਕੇ ਅਤੇ ਉਹਨੂੰ ਗੁਰੂ ਸਾਹਿਬ ਆਪਣੇ ਕੋਲ ਸੱਦਣ, ਉਹ ਸਿੱਖ ਦੇ ਮਨ ਦੀ ਖੁਸ਼ੀ ਦਾ ਕੋਈ ਟਿਕਾਣਾ ਹੋਏਗਾ ਜੀ? ਵੀ ਮਾਲਕ ਪਾਤਸ਼ਾਹ ਨੇ ਹਜ਼ਾਰਾਂ ਦੀ ਗਿਣਤੀ 'ਚ ਖੜੋਤੇ ਹੋਏ ਸਿੱਖਾਂ ਵਿੱਚੋਂ ਮੈਨੂੰ ਨਾਂ ਲੈ ਕੇ ਸੱਦਿਆ, ਮਾਲਕ ਪਾਤਸ਼ਾਹ ਨੇ ਮੇਰੇ ਉੱਤੇ ਮਿਹਰ ਦੀ ਨਜ਼ਰ ਕੀਤੀ। ਭਾਈ ਬਚਿੱਤਰ ਸਿੰਘ ਦੇ ਮਨ ਨੂੰ ਚਾਅ ਚੜ੍ਹ ਗਿਆ, ਗੁਰੂ ਸਾਹਿਬ ਕੋਲ ਆਏ, ਖੜੋਤੇ ਹੋਏ, ਮਾਲਕ ਪਾਤਸ਼ਾਹ ਦੇ ਬਚਨ ਸੁਣੇ ਅਤੇ ਦੋਵੇਂ ਹੱਥ ਭਾਈ ਬਚਿੱਤਰ ਸਿੰਘ ਨੇ ਜੋੜੇ, ਬਦਨ ਪ੍ਰਫੁੱਲਤ ਹੈ, ਚਿਹਰਾ ਖੁਸ਼ੀ ਦੇ ਨਾਲ ਖਿੜਿਆ ਹੋਇਆ ਹੈ।
1: ਮਹਾਰਾਜ ਕੀ ਆਏ ਸਜੈਸੇ ਤਿਮਹੀ ਕਰੋ ਨਿਕੰਦੇ,
0: ਹੱਥ ਜੋੜ ਕੇ ਇੱਕੋ ਹੀ ਬਚਨ ਕੀਤਾ, ਸਤਿਗੁਰੂ ਜਿਵੇਂ ਤੁਹਾਡੀ ਆਗਿਆ, ਮਾਲਕ ਪਾਤਸ਼ਾਹ ਆਪ ਜੀ ਦਾ ਸੇਵਕ ਤੁਹਾਡੀ ਆਗਿਆ ਅਨੁਸਾਰ ਜਿਵੇਂ ਤੁਸੀਂ ਹੁਕਮ ਕਰਦੇ ਹੋ, ਗੁਰੂ ਸਾਹਿਬ ਜੀ ਆਪ ਜੀ ਦਾ ਸੇਵਕ ਆਪ ਜੀ ਦੇ ਹੁਕਮ ਦਾ ਬੱਜਾ ਹੈ। ਸਾਹਿਬ ਜੀ ਤੁਸੀਂ ਬਚਨ ਕੀਤੇ ਨੇ, ਤੁਸੀਂ ਕਿਰਪਾ ਕਰਨੀ ਹੈ, ਤੁਹਾਡਾ ਸੇਵਕ ਤੁਹਾਡੇ ਹੁਕਮ ਦਾ ਬੱਜਾ, ਫਿਰ ਮਾਲਕ ਪਾਤਸ਼ਾਹ ਇਹ ਹਾਥੀ ਮੇਰੇ ਸਾਹਮਣੇ ਕੀ ਪਾਇਆ ਰੱਖਦਾ ਹੈ? ਆਹ ਹੌਸਲਾ ਹੈ ਜਿਹੜਾ ਗੁਰੂ ਦੇ ਬੋਲਾਂ ਨਾਲ ਮਿਲਦਾ। ਸਤਿਗੁਰੂ ਨੇ ਜੀ ਉੱਥੇ ਨਾ ਭਾਈ ਦੁਨੀ ਚੰਦ ਨੂੰ ਪਹਿਲਾਂ ਕਹਿ ਦਿੱਤਾ ਵੀ ਤੂੰ ਬੜੀ ਆਸਾਨੀ ਨਾਲ ਮੁਕਾਬਲਾ ਕਰ ਸਕਦਾ, ਜਾ, ਉਹ ਹਾਥੀ ਤੇਰਾ ਕੁਝ ਨਹੀਂ ਵਿਗਾੜ ਸਕਦਾ। ਪਰ ਗੁਰੂ ਦੇ ਬੋਲਾਂ 'ਤੇ ਭਰੋਸਾ ਨਹੀਂ ਟਿਕਿਆ। ਭਾਈ ਬਚਿੱਤਰ ਸਿੰਘ ਦਾ ਭਰੋਸਾ ਇੰਨਾ ਬੱਝਾ, ਮਾਲਕ ਨੂੰ ਕਹਿੰਦੇ, ਸਤਿਗੁਰੂ ਇਹ ਹਾਥੀ ਮੇਰੇ ਸਾਹਮਣੇ ਕੀ ਪਾਇਆ ਰੱਖਦਾ, ਇਹ ਮੇਰਾ ਕੁਛ ਨਹੀਂ ਵਿਗਾੜ ਸਕਦਾ। ਜਿਹੜਾ ਹਾਥੀ ਮੇਰੇ ਅੱਗੇ ਆ ਕੇ ਜਿਹਨੇ ਮੁਕਾਬਲਾ ਕਰਨਾ ਜਾਂ ਜਿਹਦਾ ਮੁਕਾਬਲਾ ਕਰਨ ਵਾਸਤੇ ਆਪ ਜੀ ਨੇ ਬਚਨ ਆਖੇ ਨੇ, ਉਹ ਹਾਥੀ ਵਿਚਾਰੇ ਦੀ ਕੋਈ ਪਾਇਆ ਨਹੀਂ, ਮੇਰੇ ਸਾਹਮਣੇ ਉਹ ਅੜ ਸਕਦਾ ਹੋਵੇ ਜਾਂ ਮੇਰੇ ਰਾਹ ਨੂੰ ਰੁਕ ਸਕਦਾ ਹੋਵੇ। ਸਤਿਗੁਰੂ ਜੀ ਨੂੰ ਬਚਨ ਪਤਾ ਕੀ ਆਖੇ, ਮਾਲਕ ਜੀ ਆ ਹਾਥੀ ਤੇ ਫਿਰ ਮਾਤ ਲੋਕ ਦਾ ਹੈ, ਆ ਹਾਥੀ ਜਿਹਦਾ ਮੁਕਾਬਲਾ ਕਰਨ ਵਾਸਤੇ ਤੁਸੀਂ ਕਹਿ ਰਹੇ ਹੋ ਇਹ ਮਾਤ ਲੋਕ ਦਾ ਹੈ। ਇੱਕ ਹਾਥੀ ਗੁਰੂ ਸਾਹਿਬ ਜੀ ਸੁਣਿਆ, ਮੰਨਿਆ ਜਾਂਦਾ ਹੈ, ਮਿੱਥ ਹੈ ਕਿ ਇੱਕ ਹਾਥੀ ਹੈ ਸਵਰਗਾਂ ਦੇ ਵਿੱਚ, ਸੁਣਿਆ ਮਾਲਕ ਜੀ ਤੁਸੀਂ ਬਖਸ਼ਿਸ਼ ਕਰੋ, ਮੈਂ ਤੇ ਉਹ ਹਾਥੀ ਵੀ ਮੌਤ ਦੇ ਘਾਟ ਉਤਾਰ ਦਿਆਂ ਜਿਸ ਹਾਥੀ ਨੂੰ ਅੱਜ ਤੱਕ ਕਿਸੇ ਦੇ ਕੋਲੇ ਸਮਰੱਥਾ ਨਹੀਂ ਉਹ ਮਾਰ ਸਕਦਾ ਹੋਵੇ। ਆ ਮਾਤ ਲੋਕ ਦਾ ਹਾਥੀ ਛੱਡੋ, ਮੈਂ ਤੇ ਸਵਰਗ ਵਿੱਚ ਰਹਿੰਦਾ ਹਾਥੀ ਵੀ ਹੁਣ ਮੌਤ ਦੇ ਘਾਟ ਉਤਾਰ ਦੇਵਾਂਗਾ।
1: ਖਜ਼ਾਨੇ ਵਿੱਚ ਤੇ ਸਤਿਗੁਰ ਤਬ ਨੇ ਜੇ ਮੰਗਵਾਏ,
0: ਗੁਰੂ ਸਾਹਿਬ ਨੇ ਭਾਈ ਬਚਿੱਤਰ ਸਿੰਘ ਦੇ ਧੀਰਜ ਭਰੇ ਬਚਨ ਸੁਣੇ ਔਰ ਮਨ ਦਾ ਹੌਸਲਾ ਤੇ ਦ੍ਰਿੜਤਾ ਜਦੋਂ ਸਤਿਗੁਰੂ ਨੇ ਵੇਖੀ, ਮਾਲਕ ਨੇ ਆਪ ਖੁਦ ਬਚਨ ਕੀਤੇ, ਆਪਣੇ ਸਿੱਖ ਨੂੰ ਆਖ ਕੇ ਖਜ਼ਾਨੇ ਦੇ ਵਿੱਚੋਂ ਗੁਰੂ ਸਾਹਿਬ ਨੇ ਨੇਜਾ ਮੰਗਵਾਇਆ ਹੈ।
1: ਵਲਾਇਤ ਪੈ ਤਿਆਰ ਸੋ ਕੀਮਤ ਅਧਿਕ ਬਣਾਏ,
0: ਔਰ ਉਹ ਜਿਹੜਾ ਵਰਸ਼ਾ ਜਿਹੜਾ ਨੇਜਾ ਗੁਰੂ ਸਾਹਿਬ ਨੇ ਮੰਗਵਾਇਆ ਹੈ ਖਜ਼ਾਨੇ ਦੇ ਵਿੱਚੋਂ, ਉਹ ਵਲਾਇਤ ਵਿੱਚ ਤਿਆਰ ਹੋਇਆ ਔਰ ਕੀਤਾ ਕਿਸੇ ਨੇ ਬੜੇ ਹੀ ਸੁਚੱਜੇ ਢੰਗ ਦੇ ਨਾਲ ਤਿਆਰ ਕੀਤਾ। ਕਿਸੇ ਵਲਾਇਤ ਭਏ ਤਿਆਰ, ਵਲਾਇਤ ਵਿੱਚੋਂ ਤਿਆਰ ਹੋਇਆ ਅਤੇ ਜਿਹਦੀ ਕੀਮਤ ਦਾ ਕੋਈ ਅੰਦਾਜ਼ਾ ਨਹੀਂ ਜੀ, ਬਹੁਤ ਵਿਸ਼ਾਲ ਮੁੱਲ ਦਾ ਉਹ ਤਿਆਰ ਕੀਤਾ ਹੋਇਆ ਨੇਜਾ ਹੈ ਜਿਹੜਾ ਧੰਨ ਗੁਰੂ ਕਲਗੀਧਰ ਸਾਹਿਬ ਜੀ ਨੇ ਆਪ ਹੁਣ ਬਚਨ ਕਰਕੇ ਖਜ਼ਾਨੇ ਵਿੱਚੋਂ ਮੰਗਵਾਇਆ। ਮਲਕ ਪਾਤਸ਼ਾਹ ਕਿਵੇਂ ਉਹ ਨੇਜਾ ਭਾਈ ਬਚਿੱਤਰ ਸਿੰਘ ਜੀ ਨੂੰ ਬਖਸ਼ਦੇ ਨੇ ਔਰ ਕਿਵੇਂ ਗੁਰੂ ਸਾਹਿਬ ਆਪ ਥਾਪੜਾ ਦੇ ਕੇ ਉਹਨਾਂ ਨੂੰ ਜੰਗ ਦੇ ਮੈਦਾਨ ਵਿੱਚ ਤੋਰਦੇ ਨੇ, ਆਪ ਸੰਗਤਾਂ ਅਗਲੇਰੇ ਦੀਵਾਨਾ ਅੰਦਰ ਸਰਵਣ ਕਰੋਗੀਆਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਰ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤ ਜੀ ਸਹਾਏ, ਵਾਰ ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ, ਹਰਜਨ ਹਰ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਦਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ

ਰਾਜ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀ ਅੱਜ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਹਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ

ਚੇਤ ਦੇਗ ਤੇਗ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ।

ਸਿੱਖਾਂ ਦਾ ਮਰਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇਸ਼ ਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਏ ਖੁੱਲ੍ਹੇ ਦਰਸ਼ਨ ਦੀਦਾਰ ਅਤੇ

ਹਜ਼ੂਰ ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਰਾਤਰੀ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ

ਜੀ ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ

ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਵੋਚੈ ਖੋਜ ਸ਼ਬਦ ਮੈਂ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹਿਲਾ ਰਾਗੋੜੀ ਦੇਵਕੀ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤਾ ਕੀਐ ਕਰਤੇ ਕਾ ਹੋਏ ਵਿਚਾਰ, ਤਿਤ ਘਰ ਗਾਵੋ ਸੋਹਿਲਾ ਸਿਵਰਿਓ ਸਿਰਜਨਹਾਰ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਇ ਰਹਾਓ।

ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ ਘਰ ਘਰੇ ਹੋ ਪਹੁੰਚਾ ਸਦੜੇ ਨਿਤ ਪਵਨ ਸੱਦਣਹਾਰਾ ਸਿਮਰੀਐ ਨਾਨਕ ਸੇ ਦੇ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸਵੈ ਚਸਿਆਂ ਘੜੀਆਂ ਪਹਿਰਾ ਥਿੱਤੀ ਵਾਰੀ ਮਾਂ ਹੋਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵਚਨ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਣ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵਖਣਨਾ ਤੇਰੀ ਆਰਤੀ ਅਣਹਤਾ ਸ਼ਬਦ ਵਜੰਤ ਭੇਰੀ ਰਹਾਉ ਸੈਸ ਤਵ ਨੈਨ ਨਨ ਨੈਨ ਹੈ ਤੋਹੇ ਕਹੋ ਸੈਸ ਮੂਰਤ ਨਾਇਕ ਤੋਹੀ ਸੈਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸੈਸ ਤਵ ਗੰਧ ਇਵ ਚਲਤ ਮੋਹੀ ਸਮੈ ਜੋ ਜੋਤ ਹੈ ਸੋਏ ਤਿਸਦੈ ਚਾਨਣ ਸਮੈ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੁਆਰਤੀ ਹੋਏ ਹਰ ਚਰਨ ਕਮਲ ਮਕਰੰਦ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸ੍ਰੀ ਗੁਰੂ ਸਾਹਿਬ ਸਭ ਉੱਪਰ ਕਰੀ ਕਿਰਪਾ ਸਤਿਯੁਗ ਜਿਨ ਧਰੂ ਪਰ, ਸ੍ਰੀ ਪ੍ਰਹਿਲਾਦ ਭਗਤ ਉਦਰੀਅੰ ਹਸਤ ਕਮਲ ਮਾਥੇ ਪਰ ਧਰੀਅੰ, ਅਲੱਖ ਰੂਪ ਜੀ ਲਖਿਆ ਨਾ ਜਾਈ, ਸਾਧਿਕ ਸਿੱਧ ਸਗਲ ਸਰਣਾਈ, ਗੁਰ ਕੇ ਬਚਨ ਸਤ ਜੀ ਤਾਰੋ, ਮਾਨਸ ਜਨਮ ਦੇਹੇ ਨਿਸਤਾਰੋ, ਗੁਰ ਜਹਾਜ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਏ, ਗੁਰ ਪ੍ਰਸਾਦ ਪ੍ਰਭ ਪਾਈਏ, ਗੁਰ ਬਿਨ ਮੁਕਤ ਨਾ ਹੋਏ, ਗੁਰ ਨਾਨਕ ਨਿਕਟ ਬਸੈ ਬਨਵਾਰੀ, ਤਿੰਨ ਲਹਿਣਾ ਥਾਪ ਜੋਤ ਜਗਤਾਰੀ, ਲਹਿਣੇ ਪੰਥ ਧਰਮ ਕਾ ਕੀਆ, ਅਮਰਦਾਸ ਭੱਲੇ ਕੋ ਦੀਆ, ਤਿੰਨ ਸ੍ਰੀ ਰਾਮਦਾਸ ਸੋਢੀ ਥਿਰ ਥਪਿਓ, ਹਰ ਕਾ ਨਾਮ ਅਖੈ ਨਿਦ ਅਪਿਓ, ਅਪਿਓ ਹਰ ਨਾਮ ਅਖੈ ਨਿਦ ਚੋਹ ਜੁਗ, ਗੁਰ ਸੇਵਾ ਕਰ ਫਲ ਲਹੀਅੰ, ਬੰਦੇ ਜੋ ਚਰਨ ਸਰਨ ਸੁਖ ਪਾਵੇ, ਪਰਮਾਨੰਦ ਗੁਰਮੁਖ ਕਹੀਅੰ, ਪ੍ਰਤੱਖ ਦੇਹ ਭਾਰ ਬ੍ਰਹਮ ਸੁਆਮੀ, ਆਦਿ ਰੂਪ ਪੋਖਣ ਪਰਣੰ, ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ, ਸ੍ਰੀ ਰਾਮਦਾਸ ਤਾਰਣ ਤਰਣੰ। ਜਿਹੇ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪੈ, ਕਰ ਬਚਿਤ ਚਾਓ ਆਨੰਦ ਨਿਤ ਮੰਗਲ ਗੁਰ ਦਰਸ਼ਨ, ਸਫਲ ਸੰਸਾਰ ਸੰਸਾਰ ਸਫਲ ਗੰਗਾ ਗੁਰ ਦਰਸ਼ਨ, ਪਰਸਨ ਪਰਮ ਪਵਿੱਤਰ ਗਤੇ, ਜੀਤੇ ਜਮ ਲੋਕ ਪਤਿਤ ਜੇ ਪ੍ਰਾਣੀ, ਹਰ ਜਨ ਸ਼ਿਵ

0: ਸਤਿਗੁਰ ਗੁਰ ਸੇਵ ਅਲਖ ਗਤ ਜਾਂ ਕੀ ਸ਼੍ਰੀ ਰਾਮਦਾਸ ਤਾਰਨ ਤਰਨ ਸਤਿਗੁਰ ਗੁਰ ਸੇਵ ਅਲਖ ਗਤ ਜਾਂ ਕੀ ਸ਼੍ਰੀ ਰਾਮਦਾਸ ਤਾਰਨ ਤਰਨ
1: ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇਆ ਜਗ ਜਨਮ ਮਰਨ ਪਗਾ ਇਹ

ਘਟ ਘਟ ਪਰਗਾਸ ਪਿਆ ਜਸ ਜਨ ਕੈ ਇੱਕ ਪੜੈ ਸੁਣੈ ਗਾਵੈ ਪਰ ਬਾਤੇ ਕਰੈ ਇਸ਼ਨਾਨ ਇਸ਼ਨਾਨ ਕਰੈ ਪਰ ਬਾਤ ਸੁਧ ਮਨ ਗੁਰ ਪੂਜਾ ਬਿਧ ਸਹਿਤ ਕਰੰ ਕੰਚਨ ਤਨ ਹੋਏ ਪਰਸ ਪਾਰਸ ਕੋ ਜੋਤ ਸਰੂਪੀ ਧਿਆਨ ਤਰੰ ਜਗ ਜੀਵਨ ਜਗਨਨਾਥ ਜਲ ਥਲ ਮੈਂ।

रूप तरयो साहन कै साहे जियो सत साच श्री निवास आदि पुरख।

जिस पास बैठिया सो ही सबना बिसा हो। जिस पास बैठिया सो ही है

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਕਲਾ ਭਰਪੂਰ ਹਾਜ਼ਰ ਹਜ਼ੂਰ, ਸਰਬ ਗੁਨਾਹ ਕੇ ਦਾਤੇ, ਰਾਜਾਨ ਰਾਜ ਪਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ, ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਐਸੇ ਦੀਨ ਦਿਆਲ ਸਤਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਜੋ ਸਤਿਗੁਰਾਂ ਨੇ ਸਾਨੂੰ ਸਭਨਾਂ ਨੂੰ ਪਾਵਨ ਹੁਕਮ ਦੀ ਦਾਤ ਬਖਸ਼ੀ ਹੈ। ਸੁਪਾਵਨ ਹੁਕਮ ਰਾਗ ਸੋਰਠ ਦੀ ਵਾਰ ਦੇ ਵਿੱਚੋਂ ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ 643 ਅਤੇ 644 ਅੰਗ ਦੇ ਉੱਪਰ ਸੁਭਾਈਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਨਦਰੇ ਨਾਇਤਾਂ ਦੇ ਨਾਲ ਨਿਵਾਜਨਾ ਕਰਦੇ ਨੇ, ਆਓ ਪ੍ਰੇਮ ਸਤਿਕਾਰ ਵੈਰਾਗ ਦੇ ਵਿੱਚ ਭਿੱਜ ਕੇ ਸਰਵਨ ਕਰਨਾ ਕਰੀਏ ਜੀ। ਸਲੋਕ ਮਹੱਲਾ ਤੀਜਾ। ਮਾਇਆ ਮਮਤਾ ਮੋਹਨੀ

Good.

ਸੱਚ ਤੇਰੇ ਖੰਡ ਸੱਚ ਬ੍ਰਹਮ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀ ਬਾਣ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ।

ਸੱਚ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜਮੇ ਸੁਕਚ